0: This is CKJS 92.7 FM and HD1 Winnipeg.
1: The following is a paid program. The views and opinions do not represent those of CKJS or its advertisers.
2: ਸਤਿਆਕਾਲ ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਦਪਿੰਦਰ ਕੌਰ ਹਾਸਰਾਂ ਲੈ ਕੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੇ ਪੱਖ ਦੇ ਮੁੱਦਿਆਂ ਦੇ ਉੱਤੇ ਸਾਡੇ ਨਾਲ ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜੁੜੇ ਨੇ ਪੰਨੂ ਸਾਹਿਬ ਸਤਿਆਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ
3: ਜੀ ਸ਼ੁਕਰੀਆ ਦਪਿੰਦਰ ਜੀ ਸਤਿਆਕਾਲ
2: ਪੰਨੂ ਸਾਹਿਬ ਅੱਜ ਚਰਚਾ ਦੀ ਸ਼ੁਰੂਆਤ ਕਰਨੀ ਹੈ ਕੁਦਰਤ ਦੇ ਕਹਿਰ ਤੋਂ ਨੇਪਾਲ ਦੀਆਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜੋ ਅੰਕੜੇ ਜਾਰੀ ਕੀਤੇ ਗਏ ਨੇ ਵਿਦੇਸ਼ ਮੰਤਰਾਲੇ ਦੇ ਵੱਲੋਂ ਉਹ ਬਹੁਤ ਜ਼ਿਆਦਾ ਦਿਲ ਨੂੰ ਦੁੱਖ ਪਹੁੰਚਾ ਰਹੇ ਨੇ ਇਸ ਤ੍ਰਾਸਦੀ ਬਾਰੇ ਤੁਸੀਂ ਕੀ ਕਹੋਗੇ
3: ਦੇਖੋ ਇਹ ਜਿਹੜਾ ਸੰਕਟ ਆ ਇਹ ਕੋਈ ਮੈਨ ਮੇਡ ਸੰਕਟ ਨਹੀਂ ਗਾ ਕੁਦਰਤੀ ਤੌਰ 'ਤੇ ਆ ਕੁਛ ਵਰਤਾਰੇ ਇਹੋ ਜਿਹੇ ਹੁੰਦੇ ਜਿੱਥੇ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਉੱਦਾਂ ਵੱਧ ਤੋਂ ਵੱਧ ਇਹ ਹੋ ਸਕਦਾ ਸੀ ਕਿ ਸੈਟੇਲਾਈਟ 'ਤੇ ਜੇ ਅੰਕੜੇ ਮਿਲਦੇ ਆ ਕੁਛ ਦਿਨ ਪਹਿਲਾਂ ਤੋਂ ਧਿਆਨ ਰੱਖਿਆ ਜਾਂਦਾ ਅਤੇ ਨੁਕਸਾਨ ਘਟਾਇਆ ਜਾ ਸਕਦਾ ਸੀ ਪਤਾ ਲੱਗਾ ਕਿ ਜਿਹੜੀ ਨਦੀ 'ਚ ਪਿੱਛੋਂ ਤਿੱਬਤ ਵੱਲੋਂ ਵਹਿਣ ਆਇਆ ਉਹਦੇ ਅਗਲੇ ਪਾਸੇ ਇੱਕ ਗਲੇਸ਼ੀਅਰ ਫਸਿਆ ਸੀ ਜਿਹੜਾ 2000 ਫੁੱਟ ਦੇ ਕਰੀਬ ਚੌੜਾ ਸੀ 2000 ਫੁੱਟ ਦਾ ਮਤਲਬ ਇਹ ਕਿ 600 ਮੀਟਰ ਤੋਂ ਵੱਧ ਚੌੜਾ ਸੀ ਬਹੁਤ ਜ਼ਿਆਦਾ ਹੋ ਜਾਂਦਾ ਇੰਨਾ ਚੌੜਾ ਗਲੇਸ਼ੀਅਰ ਸੀਗਾ ਉਹ ਪਿਛਲੇ ਕੁਝ ਦਿਨਾਂ ਤੋਂ ਥੋੜ੍ਹਾ ਥੋੜ੍ਹਾ ਹਿਲਦਾ ਸੀ ਜਦੋਂ ਪਤਾ ਸੀ ਹਿਲਦਾ ਸੀ ਤਾਂ ਅਗਲੇ ਪਾਸੇ ਰਸਤਿਆਂ 'ਚ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਸਕਦੀ ਸੀ ਬਚੋ ਇਹ ਚੇਤਾਵਨੀ ਨਹੀਂ ਦਿੱਤੀ ਗਈ ਇਹ ਨੇਪਾਲ ਦੇ ਵਿੱਚੋਂ ਹੜ੍ਹ ਨਹੀਂ ਉੱਠਿਆ ਤਿੱਬਤ ਦਾ ਇਲਾਕਾ ਜਿਹਨੂੰ ਬੁੱਧ ਧਰਮ ਵਾਲੇ ਕਹਿੰਦੇ ਸਾਡਾ ਇਲਾਕਾ ਅਤੇ ਚੀਨ ਨੇ ਧੱਕੇ ਨਾਲ ਕਬਜ਼ੇ 'ਚ ਲਿਆ ਚੀਨ ਕਹਿੰਦਾ ਸਾਡੀ ਇੱਕ ਕਾਉਂਟੀ ਆ ਸਾਡਾ ਇੱਕ ਸੂਬਾ ਉਸ ਇਲਾਕੇ 'ਚੋਂ 300 ਫੁੱਟਦੇ ਆ ਪਾਣੀ ਦੇ ਕਿਉਂਕਿ ਤਿੰਨ ਅਗਲੇ ਪਾਸੇ ਨੋਕਾਂ ਹੁੰਦੀਆਂ ਤੋਂ ਤਰਸ਼ੂਲ ਬਣਦਾ ਉਹਨਾਂ 300 ਦਾ ਪਾਣੀ ਅੱਗੋਂ ਆ ਕੇ ਇੱਕੋ ਵਹਿਣ ਵਿੱਚ ਵਗਦਾ ਇਸ ਕਰਕੇ ਉਸ ਨਦੀ ਨੂੰ ਤਰਸ਼ੂਲੀ ਨਦੀ ਆਖਿਆ ਜਾਂਦਾ ਉਹ ਤਰਸ਼ੂਲੀ ਨਦੀ ਅੱਗੋਂ ਜਦੋਂ ਨੇਪਾਲ ਵਿੱਚ ਆਉਂਦੀ ਹੈ ਇੱਥੇ ਆ ਕੇ ਉਹ ਗਲੇਸ਼ੀਅਰ ਸੀ ਪਿੱਛੋਂ ਪਾਣੀ ਦਾ ਵਹਿਣ ਆਇਆ ਧੱਕਾ ਮਾਰਿਆ ਗਲੇਸ਼ੀਅਰ ਉਹਨੇ ਤੋੜ ਦਿੱਤਾ ਗਲੇਸ਼ੀਅਰ ਦਾ ਕਰਕੇ ਜਿਹੜੀ ਝੀਲ ਬਣੀ ਸੀ ਪਾਣੀ ਇੱਕਦਮ ਉੱਛਲ ਕੇ ਬਾਹਰ ਆਇਆ ਅਸੀਂ ਲੋਕ ਜਿਹਨਾਂ 1988 ਦੇ ਹੜ੍ਹ ਵੇਖੇ ਸਾਨੂੰ ਪਤਾ 5-5, 7-7, 8-8 ਫੁੱਟ ਉੱਚੀ ਛੱਲ ਜਦੋਂ ਉਹਦੀ ਕੀ ਬਣਦਾ ਆ ਬਿਆਸ ਦੇ ਲਾਗੇ ਢਿੱਲਵਾਂ ਵਾਲਾ ਰੇਲਵੇ ਦਾ ਫਲਾਈਓਵਰ 1988 'ਚ ਫਲੱਡ ਨੇ ਚੁੱਕ ਕੇ ਉਹ ਮਾਰਿਆ ਸੀ 30 ਦੂਰ ਬਾਅਦ ਵਿੱਚ ਹਾਈਵੇ ਥੋੜ੍ਹਾ ਜਿਹਾ ਪਰੇ ਹਟਵਾਂ ਬਣਾ ਦਿੱਤਾ ਗਿਆ ਉਹ 1988 ਦੇ ਹੜ੍ਹਾਂ ਦਾ ਸੁੱਟਿਆ 38 ਬਾਅਦ ਵੀ ਅਜੇ ਤੱਕ ਉੱਥੇ ਪਿਆ ਜਿਹਨੇ ਵੇਖਣਾ ਜਾ ਕੇ ਵੇਖ ਲਿਆ ਇੱਥੇ ਵੀ ਜਦੋਂ ਫਲੱਡ ਆਏ ਇਹਨਾਂ ਦੇ ਨਾਲ ਅਗਲੇ ਪਾਸੇ ਘਰ ਰੁੜ ਗਏ ਗੱਡੀਆਂ ਰੁੜ ਗਈਆਂ ਬਹੁਤ ਨੁਕਸਾਨ ਹੋਇਆ ਕਈ ਤਾਂ ਪਿੰਡ ਹੀ ਅੱਧੇ ਅੱਧੇ ਜਾਂ ਕੁਝ ਛੋਟੇ ਪਿੰਡ ਪੂਰੇ ਪੂਰੇ ਰੁੜ ਗਏ 300 ਤੋਂ ਵੱਧ ਮੌਤਾਂ ਹੋ ਚੁੱਕੀਆਂ ਦੱਸਦੇ ਨੇ ਕੋਈ 300 ਤੋਂ ਵੀ ਵਧਾ ਰਿਹਾ 800-900 ਤੋਂ ਵੱਧ ਲਾਪਤਾ ਨੇ ਹੈਰਾਨੀ ਇਹ ਪੜ੍ਹ ਕੇ ਹੋਈ ਕਿ ਕੁਝ ਲੋਕਾਂ ਦੀਆਂ ਲਾਸ਼ਾਂ ਉੱਤੋਂ ਨਵਾਣ ਨੂੰ ਪਾਣੀ ਰੁੜਦਾ ਸੀ ਉਹ ਧੂ ਕੇ ਲੈ ਗਿਆ ਅੱਗੋਂ ਜਾ ਕੇ ਇੱਕ ਮੋੜ ਪੈਂਦਾ ਸੀ ਉੱਥੇ ਪਾਣੀ ਉਛਲਦਾ ਸੀ ਉਸ ਅੜਦੀਆਂ ਗਈਆਂ
4: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਕਿ ਕਿਤੇ ਉਹ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
5: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ ਫਲੈਕਸੀਬਲ ਟਾਈਮਿੰਗਸ ਫ੍ਰੀ ਡੈਮੋ ਕਲਾਸ ਅੱਜ ਹੀ ਕਾਲ ਕਰੋ 204-463-0110
3: 150 ਕਿਲੋਮੀਟਰ ਜਾ ਕੇ ਲੱਭੀਆਂ 150 ਕਿਲੋਮੀਟਰ ਦਾ ਮਤਲਬ ਕਿ ਲੁਧਿਆਣੇ ਤੋਂ ਰੁੜੀਆਂ ਲਾਸ਼ਾਂ ਅੰਮ੍ਰਿਤਸਰ ਜਾ ਕੇ ਲੱਭੀਆਂ ਇਹਨਾਂ ਨੇ ਪੜ੍ਹ ਇਹ ਬਹੁਤ ਵੱਡੀ ਤ੍ਰਾਸਦੀ ਹੈ 'ਚ ਭਾਰਤ ਨੇ ਮਦਦ ਦੀ ਪੇਸ਼ਕਸ਼ ਉਸੇ ਵੇਲੇ ਕੀਤੀ ਕਰਨੀ ਚਾਹੀਦੀ ਹੈ ਪਰ ਭਾਰਤ ਨੂੰ ਆਪਣੇ ਬਿਹਾਰ ਯੂਪੀ ਅਤੇ ਹੋਰ ਇਲਾਕਿਆਂ ਦਾ ਬਚਾਅ ਵੀ ਕਰਨਾ ਚਾਹੀਦਾ ਕਿਉਂਕਿ ਪਾਣੀ ਉੱਧਰੋਂ ਹੁਣ ਇੱਧਰ ਨੂੰ ਵੀ ਆਉਣਾ ਕੋਈ ਕੱਲ੍ਹ ਨੂੰ ਹੋਰ ਸੰਕਟ ਨਾ ਆਵੇ ਇਸ ਕਰਕੇ ਇੱਥੇ ਸਾਰੀ ਚੌਕਸੀ ਵਰਤੀ ਜਾਣੀ ਚਾਹੀਦੀ ਹੈ
2: ਜੀ ਹੁਣ ਗੱਲ ਕਰਾਂਗੇ ਪੰਜਾਬ ਦੇ ਗੁਆਂਢੀ ਹਰਿਆਣਾ ਦੀ ਹਰਿਆਣਾ ਦੇ ਵਿੱਚ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਬਾਹਰ ਧੱਕਾ ਮੁੱਕੀ ਦੇਖਣ ਨੂੰ ਮਿਲੀ ਤੇ ਅੰਦਰ ਸੈਸ਼ਨ ਬਹੁਤ ਹੰਗਾਮੇਦਾਰ ਹੈ। ਇਸ ਬਾਰੇ ਤੁਸੀਂ ਕੀ ਕਹੋਗੇ?
3: ਹਰਿਆਣੇ ਦੇ ਕਾਂਗਰਸੀ ਵਿਧਾਇਕ ਬਾਹਰੋਂ ਕੁਝ ਤਖਤੀਆਂ ਲੈ ਕੇ ਗਿਆ ਸੀ। ਇਹਨਾਂ ਦੀ ਸਰਕਾਰ ਹੋਵੇ ਤੇ ਭਾਜਪਾ ਵਾਲਿਆਂ ਨੂੰ ਇਨੈਲੋ ਵਾਲਿਆਂ ਨੂੰ ਤਖਤੀਆਂ ਲਿਆਉਣ ਤੋਂ ਰੋਕਦੇ, ਉਹਨਾਂ ਦੀ ਸਰਕਾਰ ਹੋਵੇ ਤੇ ਇਹ ਲੈ ਕੇ ਜਾਂਦੇ ਤੇ ਭਾਜਪਾ ਵਾਲੇ ਰੋਕਦੇ। ਅੱਜ ਜਾਂਦੇ ਸੀ, ਪੁਲਿਸ ਨੇ ਰੋਕਿਆ ਸੀ, ਇਹਨਾਂ ਤਖਤੀਆਂ ਵਿਖਾਉਣੀਆਂ ਸੀ ਉਹ ਤੇ ਮੀਡੀਆ ਨੇ ਵੇਖ ਲਈਆਂ ਸੀ, ਇਹ ਪਾਸੇ ਰੱਖ ਦਿੰਦੇ, ਨਹੀਂ ਸੀ ਰੱਖਦੇ ਤੇ ਇੱਥੋਂ ਜਾਣ ਦਿੰਦੇ, ਵਿਧਾਨ ਸਭਾ ਦੇ ਗੇਟ 'ਤੇ ਰਖਾ ਲੈਂਦੇ। ਬਾਹਰ ਪਬਲਿਕ ਦੇ ਸਾਹਮਣੇ ਪੁਲਿਸ ਵਾਲਿਆਂ ਨੇ ਧੱਕਾ ਮੁੱਕੀ ਕੀਤੀ। ਇੱਕ ਜਣੇ ਨੇ ਕਹਿੰਦੇ ਆ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਸਿਰ 'ਤੇ ਵੀ ਹੱਥ ਮਾਰਿਆ, ਉਹਨੇ ਵੀ ਅੱਗੋਂ ਅਰਕੈਂ ਕੀਤੀ, ਮਾਰੀ ਹੈ ਕਿਸੇ ਨੂੰ ਜਾਂ ਉੱਦਾਂ ਕੀਤੀ ਇਹ ਤਾਂ ਪਤਾ ਨਹੀਂ। ਗੱਲ ਵਧੀ, ਅੰਦਰ ਤੱਕ ਵੀ ਜਾ ਕੇ ਰੌਲਾ ਪਿਆ। ਮੁੱਖ ਮੰਤਰੀ ਨੈਬ ਸਿੰਘ ਸੈਣੀ ਨੇ ਸ਼ਾਇਦ ਆਖਿਆ ਕਾਂਗਰਸੀਆਂ ਗੁੰਡਾਗਰਦੀ ਕੀਤੀ ਹੈ। ਕਾਂਗਰਸੀਆਂ ਨੇ ਸਪੀਕਰ ਨੂੰ ਆਖਿਆ ਜੀ ਸਾਨੂੰ ਗੁੰਡੇ ਕਹਿੰਦੇ ਆ, ਇਹ ਸ਼ਬਦ ਕੱਢੋ ਨਹੀਂ ਤਾਂ ਅਸੀਂ ਕਾਰਵਾਈ ਨਹੀਂ ਚੱਲਣ ਦੇਣੀ। ਕਾਰਵਾਈ ਰੁਕ ਕੇ ਉਹਨਾਂ ਨੇ ਮਤਾ ਪਾਸ ਕਰਕੇ 8 MLA ਸਸਪੈਂਡ ਕਰ ਦਿੱਤੇ ਆ। ਆਪੋਜੀਸ਼ਨ ਦੇ ਹੁੰਦੇ, ਹਾਕਮ ਪਾਰਟੀ ਦੇ ਤਾਂ ਕਦੇ ਹੁੰਦੇ ਨਹੀਂ। ਇਹੋ ਟੈਨਸ਼ਨਾਂ ਦੀ ਹੋਰ ਵਧੇਗੀ। ਮੁੱਦੇ ਉੱਥੇ ਜਿਹੜੇ ਉੱਠੇ ਆ ਉਹਨਾਂ 'ਚੋਂ ਦੁਪਿੰਦਰ ਸਿੰਘ ਹੁੱਡਾ ਦਾ ਵੀ ਉੱਠਿਆ ਕਿ ਕਾਤਲ ਸੀ ਸੱਜਣ ਕੁਮਾਰ ਅਤੇ ਉਹਨੂੰ ਕਾਂਗਰਸ ਦਾ ਰੋਲ ਮਾਡਲ ਆਖਿਆ। ਇਹ ਅਦਾਰੇ ਲੋਕਾਂ ਦੇ ਮੰਗਾਂ ਮਸਲਿਆਂ ਮੁਸ਼ਕਲਾਂ ਦੇ ਉੱਤੇ ਵਿਚਾਰ ਲਈ ਹੁੰਦੇ ਆ। ਅੱਜ ਕੱਲ੍ਹ ਹੁੱਲੜਬਾਜੀ, ਤੂੰ ਤੂੰ ਮੈਂ, ਹੁਣ ਤਾਂ ਹੱਥੋਂ ਪਾਈ ਤੱਕ ਵੀ ਇਹ ਜੋ ਕੁਛ ਹੋਣ ਲੱਗ ਪਿਆ ਉਹ ਲੋਕਤੰਤਰ ਵਾਸਤੇ ਚੰਗਾ ਨਹੀਂ, ਪਰ ਇਹਨੂੰ ਕੌਣ ਆਖੇ ਚੰਗਾ ਨਹੀਂ? ਇਹਨਾਂ ਨੇ ਲੋਕਤੰਤਰ ਦੇ ਅਸੂਲਾਂ ਵੱਲੋਂ ਸਾਰਿਆਂ ਨੇ ਘੇਸਣ ਮਾਰੀ ਆ। ਜਿਹੜਾ ਕੁਰਸੀ 'ਤੇ ਆਉਂਦਾ ਦੂਸਰਿਆਂ ਨੂੰ ਧੱਕੇ ਮਾਰ ਕੇ ਕੱਢਣਾ ਚਾਹੁੰਦਾ, ਦੂਜੇ ਡਿੱਗਦੇ ਸਾਡੀ ਵਾਰੀ ਆਈ ਤੇ ਇਹਨਾਂ ਕਰ ਲਾਂਗੇ, ਇੱਦਾਂ ਲੋਕਤੰਤਰ ਨਹੀਂ ਚੱਲਦੇ ਹੁੰਦੇ।
2: ਪੰਨੂ ਸਾਹਿਬ, ਅਗਲੀ ਚਰਚਾ ਦੀ ਗੱਲ ਵੀ ਹਰਿਆਣੇ ਨਾਲ ਹੀ ਜੁੜੀ ਹੋਈ ਹੈ। ਦਰਅਸਲ ਹਰਿਆਣੇ ਦੇ ਇੱਕ ਸਿੰਗਰ ਦਾ ਕਤਲ ਹੋਇਆ। ਗਾਇਕ ਜਿਸਦਾ ਜ਼ਿਕਰ ਕਰ ਰਹੀ ਹਾਂ, ਜਿਮ ਗਿਆ ਸੀ, ਬਾਹਰ ਨਿਕਲਿਆ ਤੇ ਕਾਲੀ ਸਕੋਰਪੀਓ ਦੇ ਉੱਤੇ ਅੰਨੇਵਾਹ ਫਾਇਰਿੰਗ ਕੀਤੀ ਗਈ ਹੈ। ਪਰ ਇਸ ਸਭ ਦੇ ਨਾਲ ਇੱਕ ਕਨੈਕਸ਼ਨ ਜੁੜ ਰਿਹਾ ਹੈ ਉਸ ਸਿੰਗਰ ਦੇ ਵੱਲੋਂ ਜਿਸ ਤਰੀਕੇ ਦੇ ਗਾਣੇ ਗਾਏ ਜਾਂਦੇ ਸੀ। ਉਸ ਗਾਇਕ ਦੀ ਚਰਚਾ ਬਹੁਤ ਹੋ ਰਹੀ ਹੈ ਤੇ ਗਾਣਿਆਂ ਦੀ ਵੀ। ਇਸ ਬਾਰੇ ਤੁਸੀਂ ਕੀ ਕਹੋਗੇ?
3: ਮੈਂ ਪਹਿਲੀ ਗੱਲ ਤੇ ਇਹ ਕਹਾਂ ਕਿ ਬੜੀ ਅਫਸੋਸਨਾਕ ਗੱਲ ਹੈ ਕਿ ਜਵਾਨ ਉਮਰ 'ਚ ਇੱਕ ਹਰਿਆਣਵੀ ਸਿੰਗਰ ਮਾਰਿਆ ਗਿਆ ਜਿਹੜਾ ਲੋਕਾਂ 'ਚ ਬਹੁਤ ਹਰਮਨ ਪਿਆਰਾ ਸੀ। ਉਹ ਕਲਾਕਾਰ ਸੀ, ਠੀਕ ਤਰ੍ਹਾਂ ਸੇਵਾ ਕਰਦਾ ਸਮਾਜ ਦੀ ਤੇ ਬਹੁਤ ਵੱਡੀ ਕਰ ਸਕਦਾ ਸੀ, ਜਿਹਦੇ ਤੋਂ ਹਰਿਆਣਵੀ ਸਮਾਜ ਵਾਂਝਾ ਹੋ ਗਿਆ।
6: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
3: ਦੂਜੀ ਗੱਲ ਇਹ ਕਿ ਅੱਜ ਕੱਲ੍ਹ ਪੰਜਾਬ ਦੇ ਕਲਾਕਾਰ ਹੋਣ, ਹਰਿਆਣੇ ਦੇ ਕਲਾਕਾਰ ਹੋਣ, ਇਹਨਾਂ ਸਾਰਿਆਂ ਨੇ ਇੱਕ ਤਰੀਕਾ ਹੀ ਲੱਭ ਲਿਆ, ਹਥਿਆਰ ਚੁੱਕੋ। ਕੋਈ ਉੱਠਦਾ ਕਹਿੰਦਾ ਚੱਕ ਲਓ ਰਿਵਾਲਵਰ, ਰਫਲਾਂ 'ਤੇ ਕਬਜ਼ਾ ਲੈਣਾ। ਲੋਕਾਂ ਦੀਆਂ ਧੀਆਂ ਭੈਣਾਂ ਬਾਰੇ ਇਹੋ ਜਿਹੇ ਉਕਸਾਊ ਗੀਤ ਪੇਸ਼ ਕੀਤੇ ਜਾਂਦੇ ਆ ਜਿਹੜੇ ਗੀਤਾਂ ਨੂੰ ਸੁਣ ਕੇ ਜਵਾਨ ਮੁੰਡੇ ਉਸੇ ਪਾਸੇ ਤੁਰ ਪੈਂਦੇ। ਫਿਰ ਕੋਈ ਮੁੰਡਾ ਕਿਸੇ ਕੁੜੀ ਨੂੰ ਕਹਿੰਦਾ ਜੇ ਮੇਰੀ ਨਾ ਹੋਈ ਤਾਂ ਤੈਨੂੰ ਕਿਸੇ ਦੀ ਹੋਣ ਨਹੀਂ ਦੇਣਾ, ਉਹਦੇ ਮੂੰਹ ਦੇ ਉੱਤੇ ਤੇਜ਼ਾਬ ਸੁੱਟ ਦਿੰਦਾ। ਇਹ ਮੁੰਡਾ ਜਿਹੜਾ ਮਾਰਿਆ ਗਿਆ ਇਹ ਵੀ ਕਲਾ ਦੇ ਨਾਂ 'ਤੇ ਹਿੰਸਾ ਪਰੋਸਦਾ ਪਿਆ ਸੀ। ਇਹਨੇ ਜਿਹੜਾ ਗਾਣੇ ਜਿਹੜੇ ਗਾਏ ਉਹਨਾਂ 'ਚ ਮਾਰੂੰਗਾ ਕੋਰਟ ਦੇ ਅੰਦਰ ਵੜ ਕੇ, ਯਾਨੀ ਅਦਾਲਤ ਦੇ ਵਿੱਚ ਕਤਲ ਕਰੂੰਗਾ, ਇੱਦਾਂ ਦੇ ਗਾਣੇ। ਕੱਲ੍ਹ ਵੀ ਉਹਨੇ ਆਖਿਆ ਕਿ ਸੜਕ ਦੇ ਉੱਤੇ ਮਰਡਰ ਕਰੂੰਗਾ। ਇਹ ਗਾਣਾ ਉਹਨੇ ਤਿਆਰ ਕੀਤਾ, ਬਾਹਰੋਂ ਗੱਡੀ 'ਚ ਬਹਿ ਕੇ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤਾ। ਜਿੰਮ 'ਚ ਵੜ ਗਿਆ, ਜਿੰਮ 'ਚੋਂ ਕੁਝ ਮਿੰਟਾਂ ਬਾਅਦ ਬਾਹਰ ਨਿਕਲਿਆ ਅਤੇ ਜਿੱਥੋਂ ਗੱਡੀ 'ਚੋਂ ਗਾਣਾ ਅਪਲੋਡ ਕਰਕੇ ਗਿਆ ਸੀ ਹਿੰਸਾ ਦਾ ਅਤੇ ਮਰਡਰ ਦਾ, ਉੱਥੇ ਆਉਂਦੇ ਦਾ ਕਤਲ ਹੋ ਗਿਆ। ਹੁਣ ਇਹ ਜਿਹੜੇ ਕਲਾਕਾਰ ਨੇ ਇਹਨਾਂ ਨੂੰ ਕੋਈ ਸਮਝੌਤਾ ਕਿਉਂ ਨਹੀਂ? ਤੁਸੀਂ ਲੋਕਾਂ ਦੇ ਬੱਚਿਆਂ ਨੂੰ ਇਸੇ ਪਾਸੇ ਲਾ ਰਹੇ ਹੋ। ਇਹ ਜਿਹੜਾ ਕੰਮ ਤੁਸੀਂ ਕਰਦੇ ਪਏ ਹੋ ਕਿ ਹਰ ਕੋਈ ਉੱਠ ਕੇ ਅਤੇ ਲੋਕਾਂ ਨੂੰ ਇਹੋ ਹੀ ਸਿਖਾਈ ਜਾਵੇ, ਮਰ ਜਾਣਾ ਅਤੇ ਮਾਰ ਦੇਣਾ, ਫਲਾਣੇ ਦੀ ਕੁੜੀ ਚੱਕ ਲੈਣੀ, ਜਿਹੜੀ ਤੁਹਾਡੀ ਕੁੜੀ ਹੈ ਜੇ ਉਹਨੂੰ ਕੱਲ੍ਹ ਨੂੰ ਕਿਸੇ ਨੇ ਚੱਕ ਲਿਆ ਫਿਰ ਆਟੇ ਦਾਲ ਦਾ ਭਾਅ ਪਤਾ ਲੱਗੂ ਕਿ ਨਾ ਲੱਗੂ? ਮੈਂ ਸਮਝਦਾ ਜਿਹੜੇ ਇਹੋ ਜਿਹੇ ਕਲਾਕਾਰ ਉਹਨਾਂ ਦੇ ਪਰਿਵਾਰਾਂ ਨੂੰ ਵੀ ਕੁਛ ਸਟੈਂਡ ਲੈਣਾ ਚਾਹੀਦਾ।
2: ਪੰਸਾਬ ਪੰਜਾਬ ਦਾ ਜ਼ਿਕਰ ਕਰਾਂਗੇ ਜਿੱਥੇ ਅੱਜ ਪੰਜਾਬ ਦੇ ਵਿੱਚ ਸਰਕਾਰੀ ਕਰਮਚਾਰੀਆਂ ਦੇ ਵੱਲੋਂ ਹੜਤਾਲ ਕੀਤੀ ਗਈ। ਪੈਨਸ਼ਨਰ ਵੀ ਇਸ ਹੜਤਾਲ ਦੇ ਵਿੱਚ ਸ਼ਾਮਲ ਸਨ। ਪਰ ਦੂਜੇ ਪਾਸੇ ਇੱਕ ਮੀਟਿੰਗ ਹੋਣੀ ਸੀ ਹੜਤਾਲ ਦੇ ਵਿਚਾਲੇ ਜਲੰਧਰ ਦੇ ਵਿੱਚ, 1 ਵਜੇ ਦਾ ਸਮਾਂ ਦਿੱਤਾ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਕਿ ਹੜਤਾਲ ਤੇ ਗੱਲਬਾਤ ਪੈਰਲਰ ਨਹੀਂ ਚੱਲ ਸਕਦੀਆਂ। ਇਸ ਬਾਰੇ ਤੁਸੀਂ ਕੀ ਕਹੋਗੇ?
3: ਦੇਖੋ, ਇਹ ਗੱਲ ਕੱਲ੍ਹ ਹੀ ਕਲੀਅਰ ਕਰ ਲੈਣੀ ਚਾਹੀਦੀ ਸੀ ਕਿ ਜੇ ਗੱਲਬਾਤ ਕਰਨੀ ਹੈ ਤੇ ਅੱਜ ਤੁਸੀਂ ਹੜਤਾਲ ਨਾ ਕਰੋ। ਮੈਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਗਲਤ ਨਹੀਂ ਕਹਿੰਦਾ। ਇੱਥੇ ਜਿਹੜਾ ਵੀ ਕੋਈ ਆਉਂਦਾ ਉਹ ਆਪਣੀਆਂ ਮੰਗਾਂ ਨੂੰ ਜਾਇਜ਼ ਦੱਸਦਾ, ਅਤੇ ਜਿਹੜੀ ਵੀ ਸਰਕਾਰ ਆਉਂਦੀ ਹੈ ਉਹ ਮੰਗਾਂ ਨੂੰ ਜਾਂ ਤਾਂ ਜਾਇਜ਼ ਮੰਨਦੀ ਨਹੀਂ, ਜੇ ਜਾਇਜ਼ ਵੀ ਮੰਨਦੀ ਹੈ ਤਾਂ ਕਹਿੰਦੀ ਵੇਲੇ ਤੋਂ ਪਹਿਲਾਂ ਦੀਆਂ ਅਸੀਂ ਵਿਚਾਰ ਕਰਾਂਗੇ। ਹੁਣ ਤੱਕ ਜਿੰਨੀਆਂ ਸਰਕਾਰਾਂ ਆਈਆਂ, ਮੈਂ ਤਾਂ 1972 ਜਿਹੜੀ ਗਿਆਨੀ ਜੈਲ ਸਿੰਘ ਦੀ ਸਰਕਾਰ ਆਈ ਉਦੋਂ ਤੋਂ ਲੈ ਕੇ ਵੇਖਦਾ ਆ ਰਿਹਾ। ਹਰ ਸਰਕਾਰ ਦੇ ਵਕਤ ਮੁਲਾਜ਼ਮਾਂ ਦਾ ਕੁੱਟ ਕਟਾਪਾ ਵੀ ਹੁੰਦਾ, ਜੇਲ੍ਹਾਂ ਵਿੱਚ ਵੀ ਸੁੱਟੇ ਜਾਂਦੇ ਆ, ਸਰਵਿਸ ਵਿੱਚ ਵੀ ਬ੍ਰੇਕ ਪਾਈ ਜਾਂਦੀ ਹੈ। ਹੁਣ ਵੀ ਗੱਲਬਾਤ ਕਰਨੀ ਸੀ, ਥੋੜ੍ਹਾ ਜਿਹਾ ਠਰਮਾ ਰੱਖਿਆ ਜਾ ਸਕਦਾ ਸੀ, ਸਰਕਾਰ ਵੀ ਰੱਖਦੀ ਅਤੇ ਮੁਲਾਜ਼ਮ ਵੀ ਇਹ ਕਹਿ ਸਕਦੇ ਸੀ ਕਿ ਜੇ ਅੱਜ ਗੱਲਬਾਤ ਕਰਨੀ ਆ ਤਾਂ ਚਲੋ ਹੜਤਾਲ ਵਾਲੀ ਗੱਲ ਅੱਜ ਦਾ ਦਿਨ ਨਾ ਕਰੋ। ਪਹਿਲਾਂ ਬੰਦ ਦਾ ਸੱਦਾ ਦਿੱਤਾ ਗਿਆ, ਜਦੋਂ ਲੋਕਾਂ ਨੇ ਵਿਰੋਧ ਕੀਤਾ ਫਿਰ ਆਖਿਆ ਨਹੀਂ ਜੀ ਬੰਦ ਨਹੀਂ, ਅਸੀਂ ਸਿਰਫ ਹੜਤਾਲ ਕਰਾਂਗੇ। ਅੱਜ ਦੇ ਅਖਬਾਰਾਂ 'ਚ ਵੀ ਕੁਝ ਅਖਬਾਰਾਂ ਨੇ ਮੀਡੀਆ ਦੇ ਇੱਕ ਸਿਰੇ ਨੂੰ ਮਹਾਂ ਹੜਤਾਲ ਕਿਹਾ, ਇੱਕ ਸਿਰੇ ਨੂੰ ਮਹਾਂ ਬੰਦ ਕਿਹਾ। ਇਹ ਮਹਾਂਬੰਦ ਸੀ ਕਿ ਮਹਾਂ ਹੜਤਾਲ ਸੀ? ਇਹ ਭੁਲੇਖਾ ਵੀ ਅਖੀਰ ਤੱਕ ਦੂਰ ਨਹੀਂ ਹੈ। ਅਖੀਰ ਇਹਨਾਂ ਨੇ ਆਖਿਆ ਸੀ ਰਸਤੇ ਰੋਕਾਂਗੇ। ਇਹ ਜਿਹੜੀਆਂ ਗੱਲਾਂ ਹੋਈਆਂ ਸੀ ਇਹ ਸਾਰਾ ਕੁਝ ਚੰਗਾ ਨਹੀਂ ਸੀ। ਚੋਣਾਂ ਨੇੜੇ ਆ, ਸਰਕਾਰ ਨੂੰ ਵੀ ਥੋੜ੍ਹੀ ਨਰਮੀ ਵਿਖਾਉਣੀ ਚਾਹੀਦੀ ਹੈ। ਇਹਨਾਂ ਨੂੰ ਵੀ ਗੱਲਬਾਤ ਦੇ ਰਸਤੇ 'ਤੇ ਆਉਂਦਿਆਂ ਥੋੜ੍ਹਾ ਜਿਹਾ ਆਪਣਾ ਸਟੈਂਡ ਨਰਮ ਕਰਨਾ ਚਾਹੀਦਾ। ਜੇ ਤਾਂ ਇਹ ਹੋਵੇ ਕਿ ਮਸਲੇ ਮੁਕਾਉਣੇ ਆ, ਫਿਰ ਤਾਂ ਦੋਵੇਂ ਤਰ੍ਹਾਂ ਨਰਮੀ ਵਿਖਾਉਣੀ ਚਾਹੀਦੀ ਹੈ। ਅਤੇ ਜੇ ਇਹ ਵੀ ਜਾ ਤੁਰਿਆ ਜਾ ਤਾਂ ਫਿਰ ਪੰਜਾਬੀ ਦਾ ਮੁਹਾਵਰਾ ਹੈਗਾ, ਭੱਜਦਿਆਂ ਨੂੰ ਵਾਹਣ ਇੱਕੋ ਜਿਹਾ ਹੁੰਦਾ, ਤੁਸੀਂ ਵੀ ਭੱਜੇ ਚੱਲੋ, ਉਹ ਵੀ ਭੱਜੇ ਫਿਰਨ। ਚੋਣਾਂ ਆ ਗਈਆਂ, ਆਪੇ ਲੋਕ ਫੈਸਲਾ ਕਰ ਦੇਣਗੇ, ਪਰ ਉਹਦਾ ਫਾਇਦਾ ਕੁਛ ਨਹੀਂ ਹੋਣਾ। ਇਹ ਟੈਨਸ਼ਨ ਨਿਬੇੜਨੀ ਚਾਹੀਦੀ ਹੈ।
2: ਪਨ ਸਾਹਿਬ, ਹੁਣ ਚਰਚਾ ਕਰਨੀ ਹੈ ਜੀ IAS ਅਫਸਰ ਕਮਲਪ੍ਰੀਤ ਕੌਰ ਬਰਾੜ ਦੀ, ਜੋ ਕਿ ਇੱਕ ਵਾਰ ਫੇਰ 10 ਦਿਨਾਂ ਦੇ ਅੰਦਰ ਅੰਦਰ ED ਦੇ ਸਾਹਮਣੇ ਪੇਸ਼ ਹੋਏ। ਕੁਝ ਦਸਤਾਵੇਜ਼ ਮੰਗਾਏ ਗਏ ਸੀ ED ਦੇ ਵੱਲੋਂ ਜਲੰਧਰ ਦਫ਼ਤਰ ਵਿਖੇ, ਉਸ ਬਾਰੇ ਤੁਸੀਂ ਕੀ ਕਹੋਗੇ?
3: ਦੇਖੋ, ਜਿੱਦਾਂ ਦਾ ਕੇਸ ਬਣਿਆ ਔਰ ਜਿੱਦਾਂ ਸਾਫ਼ ਦਿਸਦਾ ਕਿ ਕਿਸਾਨਾਂ ਨਾਲ ਧੋਖਾ ਹੋਇਆ, ਉਹਨਾਂ ਦੇ ਜਾਅਲੀ ਦਸਤਖਤ ਕਰ ਕਰਕੇ ਆਪੇ ਹੀ ਉਹਨਾਂ ਵੱਲੋਂ ਸਹਿਮਤੀ ਪੱਤਰ ਤਿਆਰ ਕੀਤੇ ਗਏ, ਫਿਰ ਉਹ 'ਚੋਂ ਕਪੜਾ ਘੁਟਾਲਾ ਬਹੁਤ ਵੱਡਾ ਹੋਇਆ। ਕੋਈ 400 ਕਰੋੜ ਦਾ ਕਪੜਾ ਦੱਸਦਾ, ਕੋਈ ਵਧਾ ਕੇ 4000 ਕਰੋੜ ਤੱਕ ਲੈ ਜਾਂਦਾ। ਅਸੀਂ ਇਸ ਪ੍ਰਸ਼ਾਸਨ ਦੇ ਵਿੱਚ ਪੰਜਾਬ ਦੇ 'ਚ ਚੰਗੇ ਅਤੇ ਮੰਦੇ ਹਰ ਕਿਸਮ ਦੇ ਅਫਸਰ ਵੇਖੇ। ਮੈਂ ਉਹ ਵੀ ਅਫਸਰ ਵੇਖੇ ਆ ਜਿਹੜੇ ਨੌਕਰੀ ਦੇ ਅਖੀਰਲੇ ਦਿਨ ਤੱਕ ਘਰੋਂ ਰੋਟੀ ਵਾਲਾ ਡੱਬਾ ਲਿਆਉਂਦੇ ਸੀ, ਆਪਣਾ ਡੱਬਾ ਖੋਲ੍ਹ ਕੇ ਰੋਟੀ ਖਾਂਦੇ ਸੀ ਅਤੇ ਘਰ ਚਲ ਜਾਂਦੇ ਸੀ। ਔਰ ਸੱਚੀ ਮੁੱਚੀ ਵੇਖੇ, ਉਹਨਾਂ 'ਚੋਂ ਇੱਕ ਅਫਸਰ ਤਾਂ ਇਹੋ ਜਿਹਾ ਸੀ ਜਿਹੜਾ ਜਾਣ ਲੱਗਾ ਆਪਣੀ ਸਾਰੀ ਪ੍ਰਾਪਰਟੀ ਵੀ ਇੱਥੇ ਇੱਕ ਪੰਜਾਬੀ ਅਖਬਾਰ ਨੂੰ ਦਾਨ ਕਰ ਗਿਆ ਸੀ। ਉਹ ਪੰਜਾਬੀ ਨਹੀਂ ਸੀਗਾ, ਦੂਸਰੇ ਰਾਜ ਤੋਂ ਆਇਆ ਸੀ ਅਤੇ ਮੇਰੇ ਨਾਲੋਂ ਵਧੀਆ ਪੰਜਾਬੀ ਬੋਲਦਾ ਸੀ, ਔਰ ਸਾਰਾ ਕੁਝ ਪੰਜਾਬੀ ਭਾਸ਼ਾ ਨੂੰ, ਪੰਜਾਬ ਸਟੇਟ ਨੂੰ ਸਮਰਪਿਤ ਕਰ ਗਿਆ ਜਿਹਦੀ ਨੌਕਰੀ ਕਰਨ ਆਇਆ ਸੀ। ਇਹਨੂੰ ਸੇਵਾ ਕਹਿੰਦੇ ਆ। ਪਰ ਮੈਂ ਇਹੋ ਜਿਹੇ ਵੀ ਵੇਖੇ ਆ ਜਿਹੜੇ ਆਏ ਅਤੇ ਬੜੇ ਇਮਾਨਦਾਰ ਸਨ, ਉਹਨਾਂ ਦੀ ਇਮਾਨਦਾਰੀ ਦੀਆਂ ਧੁੰਮਾਂ ਸੀ, ਲੋਕ ਉਹਨਾਂ ਦੀ ਸਹੁੰ ਖਾਂਦੇ ਸੀ। ਜਦੋਂ ਅਖੀਰ ਵਿੱਚ ਜਾ ਕੇ ਸੈਕਟਰੀ ਪੱਧਰ ਦੀਆਂ ਪੌੜੀਆਂ ਤੱਕ ਚੜ੍ਹ ਗਏ, ਉੱਥੇ ਜਾ ਕੇ ਉਹਨਾਂ ਨੇ ਇੱਕਦਮ ਇਹੋ ਜਿਹੀ ਮੋਸ਼ੇ ਪਾਉ ਸਰਗਰਮੀ ਕੀਤੀ ਬਿਜਲੀ ਕੰਪਨੀਆਂ ਅਤੇ ਸਰਕਾਰ ਦੇ ਸਮਝੌਤੇ ਕਰਾਉਣ 'ਚ। ਜੇ 50,000 ਕਰੋੜ ਦਾ ਸਮਝੌਤਾ ਹੋਵੇ ਅਤੇ 1% ਵੀ ਕੱਢ ਲਿਆ ਜਾਵੇ ਤਾਂ 500 ਕਰੋੜ ਤਾਂ ਬਣ ਜਾਂਦਾ। ਉਸ 500 ਕਰੋੜ 'ਚੋਂ ਜੇ 450 ਕਰੋੜ ਸਰਕਾਰ ਖਾਜੇ ਅਤੇ 50 ਕਰੋੜ ਉਹ ਖਾਜੇ, ਕਿਸੇ ਨੂੰ ਕੀ ਪਤਾ ਲੱਗਦਾ। ਫਿਰ ਦੂਜੀ ਸਰਕਾਰ ਆ ਕੇ ਆਖੇ ਸਮਝੌਤੇ ਤੋੜ ਦੇਣੇ ਆ, ਉਹ ਆਖੇ ਜੇ ਸਮਝੌਤੇ ਚੱਲਦੇ ਰੱਖਣ ਵਾਸਤੇ ਫਿਰ ਮੈਂ ਗੱਲ ਕਰਾਉਣਾ, ਫਿਰ ਸਰਕਾਰ ਨੂੰ ਉਹਨੇ ਕੁ ਦਵਾ ਕੇ ਅਤੇ ਉਹਨੇ ਕੁ ਆਪ ਖਾਜੇ। ਬੜੇ ਇਮਾਨਦਾਰ ਅਫਸਰਾਂ ਬਾਰੇ ਇੱਥੇ ਅਸੀਂ ਚਰਚਾ ਹੁੰਦੀ ਵੇਖੀ ਕਿ ਉਹ ਸਰਵਿਸ ਦੇ ਅਖੀਰਲੇ 3-4 ਸਾਲਾਂ 'ਚ ਕੋਈ 500 ਕਰੋੜ ਕਮਾ ਗਿਆ, ਕੋਈ 1000 ਕਰੋੜ, ਕੋਈ 1200 ਕਰੋੜ ਕਮਾ ਗਿਆ। ਅਮਰੂਦ ਘੁਟਾਲਾ ਵੀ ਇਸੇ ਮੋਹਾਲੀ 'ਚ ਹੋਇਆ ਸੀ, ਹੁਣ ਵੀ ਚਰਚੇ ਨੇ। ਹੁਣ ਜੋ ਕੁਛ ਹੋਣ ਡਿਆ ਅਤੇ ਜਿਹ 'ਚ ਕਮਲਪ੍ਰੀਤ ਬਰਾੜ ਇਸ ਵੇਲੇ ਪੇਸ਼ ਹੋਣ ਲਈ ਦੂਜੀ ਵਾਰੀ ਪੇਸ਼ ਹੋ ਗਈ ਹੈ ਜਲੰਧਰ ਜਾ ਕੇ ED ਦੇ ਅੱਗੇ, ਹਾਂ ਜੀ ਹੁਣ ਪੇਸ਼ ਹੀ ਹੋਣ ਲੱਗੇ ਆ। ਅਤੇ ਮੈਂ ਕਹਿੰਦਾ ਇੱਕ ਕੇਸ ਹੋਰ ਵੀ ਲੱਗੇ, ਹੱਥ ਖੋਲ੍ਹ ਲੈਣਾ ਚਾਹੀਦਾ। 2007 ਦੇ ਵਿੱਚ ਲੁਧਿਆਣੇ 'ਚੋਂ ਇੱਕ ਤਹਿਸੀਲਦਾਰ ਨੂੰ ਟ੍ਰਾਂਸਫਰ ਕੀਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ, ਕਿ ਬੜਾ ਬੇਈਮਾਨ ਹੈ।
6: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
0: 92.7 FM CKJS।
7: ਵਿਨੀਪੈਗ ਸ਼ਹਿਰ ਤੁਹਾਨੂੰ ਇਹ ਗਰਮੀਆਂ ਪਾਣੀ ਦੇ ਨੇੜੇ ਸੁਰੱਖਿਅਤ ਖੇਡਣ ਦੀ ਯਾਦ ਕਰਵਾਉਂਦਾ ਹੈ। ਕਿਸ਼ਤੀ, ਕਨੋਈ ਜਾਂ ਕਯਾਕ ਵਿੱਚ ਜਾਂਦੇ ਹੋਏ ਹਮੇਸ਼ਾ ਲਾਈਫ ਜੈਕਟ ਦੀ ਵਰਤੋਂ ਕਰੋ। ਛੋਟੇ ਬੱਚੇ ਜਾਂ ਕੋਈ ਜਵਾਨ ਜਿਹਨੂੰ ਤੈਰਨਾ ਨਹੀਂ ਆਉਂਦਾ ਹਮੇਸ਼ਾ ਪਾਣੀ ਦੇ ਨੇੜੇ ਲਾਈਫ ਜੈਕਟ ਦੀ ਵਰਤੋਂ ਕਰੇ।
3: ਉਹ ਹਾਈ ਕੋਰਟ ਚਲਾ ਗਿਆ, ਅਫਸਰਾਂ ਨੇ ਰਾਹ ਦੇ ਦਿੱਤਾ। 2008 'ਚ ਫਿਰ ਉਸੇ ਸੀਟ 'ਤੇ ਅਦਾਲਤ ਦੇ ਹੁਕਮ ਨਾਲ ਆ ਲੱਗਾ। ਥੋੜ੍ਹੇ ਚਿਰ ਬਾਅਦ ਪੈਸੇ ਲੀਂਦਾ ਫੜਿਆ ਗਿਆ। ਉਹਨੇ ਪ੍ਰੈਸ ਕਾਨਫਰੰਸ ਕਰਕੇ ਆਖਿਆ ਕਿ ਰੋਜ਼ ਦਾ 25 ਲੱਖ ਰੁਪਇਆ ਬਣਦਾ, ਉਹ 'ਚੋਂ 25% ਪੈਸੇ ਜਿਹੜੇ ਆ ਉਹ ਤਾਂ ਇੱਥੇ ਸਟਾਫ ਨੂੰ ਵੰਡੇ ਜਾਂਦੇ ਆ ਜਿਹੜਾ ਇਸ ਕੰਮ 'ਚ ਮਦਦ ਕਰਦਾ। ਉਹਦੇ 'ਚੋਂ ਉਹਨੇ ਆਖਿਆ ਕਿ ਇੰਨੇ ਪੈਸੇ ਉੱਪਰਲਿਆਂ ਨੂੰ, ਆਪਣੇ ਤੋਂ ਉੱਪਰਲੇ 3 ਅਫਸਰਾਂ ਜਿਹੜੇ ਜ਼ਿਲ੍ਹੇ ਦੇ ਵਿੱਚ 3 ਪ੍ਰਸ਼ਾਸਕੀ ਅਫਸਰ ਸੀ ਉਹਨਾਂ ਦੇ ਵੀ ਉਹਨੇ ਨਾਂ ਲੈ ਤੇ ਅਹੁਦਿਆਂ ਦੇ ਕਿ ਫਲਾਣੇ ਫਲਾਣੇ ਇਸ ਅਹੁਦੇ ਵਾਲੇ ਨੂੰ ਇੰਨੇ ਪੈਸੇ ਡੇਲੀ ਦਿੰਦਾ, ਮੈਂ ਮਹੀਨੇ ਦੇ ਇੰਨੇ ਦਿੰਦਾ। ਇੰਨਾ ਰੌਲਾ ਪੈ ਗਿਆ ਕਿ 3 ਦਿਨਾਂ ਦੇ ਅੰਦਰ ਅੰਦਰ ਉੱਥੋਂ ਉਹਦੀ ਟਰਾਂਸਫਰ ਕਰਕੇ ਦੂਜੇ ਥਾਂ ਭੇਜਿਆ ਗਿਆ। ਉਹਨੂੰ ਆਖਿਆ ਤੈਨੂੰ ਵੀ ਛਡਾ ਲਾਂਗੇ, ਇਹਨਾਂ ਦਾ ਵੀ ਖੜਾ ਛੁੱਟਿਆ ਰਹਿਣ ਦੇ। ਇਹ ਸਭ ਕੁਝ ਹੋਇਆ ਸੀ। ਇੱਦਾਂ ਦੇ ਬੜੇ ਮਾਮਲੇ ਆਏ ਆ। ਮੈਂ ਸਮਝਦਾ ਕਿ ਉਹ ਵੀ ਸਾਰਾ ਨਾਲ ਮਾਮਲਾ ਖੁੱਲ੍ਹ ਜਾਣਾ ਚਾਹੀਦਾ। ਹੁਣ ਕੇਸ ਜਿੱਧਰ ਨੂੰ ਤੁਰ ਪਿਆ, ਮੇਰੀ ਆਪਣੀ ਸਮਝ ਆ ਕਿ ਗਮਾਡਾ ਵਾਲੇ ਇਸ ਕੇਸ ਦੇ ਵਿੱਚ ਜਿਹੜੇ ਸਹਿਮਤੀ ਪੱਤਰ ਕਿਸਾਨਾਂ ਦੇ ਝੂਠੇ ਤਿਆਰ ਕੀਤੇ ਆ, ਅਜੇ ਕਈ ਹੋਰ ਅਫਸਰ ਫਸਣਗੇ।
2: ਮੈਨੂੰ ਸਾਹਿਬ ਹੁਣ ਪੰਜਾਬ ਦੀ ਸਿਆਸਤ ਦਾ ਜ਼ਿਕਰ ਕਰਾਂਗੇ ਜੀ। ਸੁਖਬੀਰ ਸਿੰਘ ਬਾਦਲ 13 ਅਗਸਤ ਨੂੰ ਉਹਨਾਂ ਤੇ ਹਮਲਾ ਹੋਇਆ ਸੀ, ਉਸ ਤੋਂ ਬਾਅਦ ਪਹਿਲੀ ਰੈਲੀ ਜਦੋਂ ਕਰਦੇ ਨੇ ਤਾਂ ਨਿਸ਼ਾਨੇ ਤੇ ਲਿਆ ਗਿਆ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਨੂੰ, ਜ਼ਿਕਰ ਕੀਤਾ ਗਿਆ MP ਅੰਮ੍ਰਿਤਪਾਲ ਦਾ ਤੇ ਕਈ ਸ਼ਬਦੀ ਹਮਲੇ ਕੀਤੇ ਗਏ ਤੇ ਹੁਣ MP ਅੰਮ੍ਰਿਤਪਾਲ ਦੇ ਮਾਤਾ ਦੇ ਵੱਲੋਂ ਮੋੜਵਾਂ ਸਖ਼ਤ ਜਵਾਬ ਦਿੱਤਾ ਗਿਆ। ਇਸ ਪੂਰੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ ਤੁਸੀਂ, ਜੋ ਲਗਾਤਾਰ ਸਿਆਸੀ ਬਿਆਨਬਾਜ਼ੀਆਂ ਚੱਲ ਰਹੀਆਂ ਨੇ?
3: ਮੈਂ ਸਮਝਦਾ ਜੋ ਕੁਝ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਬਾਰੇ ਕਿਹਾ ਉਹ ਵੀ ਝੂਠ ਨਹੀਂ ਸੀ ਕਿਹਾ, ਤੇ ਜੋ ਉਹ ਕਹਿੰਦੇ ਆ ਸੁਖਬੀਰ ਸਿੰਘ ਬਾਦਲ ਬਾਰੇ ਉਹ ਵੀ ਝੂਠ ਨਹੀਂ ਕਹਿੰਦੇ।
6: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ।
3: ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਪਹਿਲਾਂ ਜੋ ਹੁੰਦਾ ਸੀ ਸਾਰਿਆਂ ਨੂੰ ਪਤਾ, ਉਹ ਕਹਿੰਦੇ ਜੀ ਪਹਿਲਾਂ ਦੀਆਂ ਗੱਲਾਂ ਛੱਡੋ, ਹੁਣ ਅੰਮ੍ਰਿਤਪਾਲ ਸਿੰਘ ਜਦੋਂ ਆ ਗਿਆ ਉਹਦੇ ਬਾਅਦ ਦੀ ਸਾਡੇ ਨਾਲ ਗੱਲ ਕਰੋ। ਇਹ ਕਹਿੰਦਾ ਡਬਈ ਤੋਂ ਜਦੋਂ ਆਇਆ ਤੇ ਅੰਮ੍ਰਿਤਪਾਲ ਸਿੰਘ ਕਿੱਦਾਂ ਦਾ ਸੀ ਉਹਦੀ ਗੱਲ ਕਰੋ। ਸੁਖਬੀਰ ਸਿੰਘ ਬਾਦਲ ਨੂੰ ਇਹ ਚੇਤਾ ਰੱਖਣਾ ਚਾਹੀਦਾ ਕਿ ਰਾਜਨੀਤੀ ਦੇ ਵਿੱਚ ਖੂਹ ਦੀ ਆਵਾਜ਼ ਆਉਂਦੀ ਹੁੰਦੀ ਹੈ। ਪੁਰਾਣੇ ਖੂਹ ਦੇ ਵਿੱਚ ਜਾ ਕੇ ਮੂੰਹ ਅੰਦਰ ਕਰਕੇ ਆਵਾਜ਼ ਦਿਓ ਨਾ, ਤੇ ਜਿੱਦਾਂ ਦੀ ਆਵਾਜ਼ ਤੁਸੀਂ ਦਿਓ ਅੱਗੋਂ ਦੁੱਗਣੇ ਜ਼ੋਰ ਨਾਲ ਤੁਹਾਡੇ ਕੰਨ ਪੜਨ ਵਾਸਤੇ ਬਰਾਬਰ ਸੁਣਦੀ ਹੁੰਦੀ ਹੈ। ਸੁਖਬੀਰ ਸਿੰਘ ਬਾਦਲ ਨੇ ਜੇ ਅੰਮ੍ਰਿਤਪਾਲ ਸਿੰਘ ਨੂੰ ਉਹਦੇ ਪਰਿਵਾਰ ਨੂੰ ਚੁੱਭ ਲਈ ਸੀ ਤੇ ਹੁਣ ਫਿਰ ਅੱਗੋਂ ਵੀ ਸੁਣ ਲੈ। ਰਹਿ ਗਈ ਗੱਲ ਕਿ ਕੌਣ ਪਹਿਲਾਂ ਕੀ ਕਰਦਾ ਰਿਹਾ। ਸੁਖਬੀਰ ਸਿੰਘ ਬਾਦਲ ਉਦੋਂ ਅਜੇ ਬੱਚਾ ਸੀ, ਪੜ੍ਹਦਾ ਸੀ। ਉਹ ਇਹ ਪਤਾ ਕਰੇ 1982-83-84 ਚ ਧਰਮ ਯੁੱਧ ਮੋਰਚੇ ਦੀ ਸਟੇਜ ਤੋਂ ਉਹਦੇ ਪਿਤਾ ਜੀ ਬਾਰੇ ਕੌਣ ਕੌਣ ਕੀ ਕਹਿੰਦਾ ਰਿਹਾ ਸੀ ਤੇ ਜਿਹੜੇ ਕਹਿੰਦੇ ਰਹੇ ਸੀ ਉਹਨਾਂ 'ਚੋਂ ਕਿੰਨੇ ਬੰਦੇ ਬਾਅਦ 'ਚ ਅਕਾਲੀ ਦਲ 'ਚ ਆ ਕੇ ਲੀਡਰ ਬਣ ਗਏ ਅਤੇ ਕਿੰਨੇ ਕਾਂਗਰਸੀਆਂ 'ਚ ਜਾ ਕੇ MLA ਬਣ ਗਏ। ਸਮੇਂ ਦੇ ਨਾਲ ਕਿੰਨੇ ਲੋਕ ਬਦਲ ਕੇ ਕਿੱਧਰੋਂ ਕਿੱਧਰ ਚਲੇ ਗਏ। ਸੁਖਬੀਰ ਸਿੰਘ ਬਾਦਲ ਦਾ ਆਪਣਾ ਸਾਥੀ ਬੜੇ ਚਿਰ ਦਾ ਮਨਪ੍ਰੀਤ ਸਿੰਘ ਅਯਾਲੀ ਇਸ ਵੇਲੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਅਤੇ ਉਹਨਾਂ ਦੀ ਜਥੇਬੰਦੀ ਨਾਲ ਹੈ। ਇਹ 'ਚ ਰੋਜ਼ ਹੀ ਲੋਕ ਇੰਨੀ ਤੇਜ਼ੀ ਨਾਲ ਤਾਂ ਮੁੰਬਈ ਦੀ ਸਟਾਕ ਐਕਸਚੇਂਜ ਦੇ ਸ਼ੇਅਰ ਅਤੇ ਕੰਪਨੀਆਂ ਦੇ ਪਾਰਟਨਰ ਨਹੀਂ ਬਦਲਦੇ ਜਿੰਨੀ ਤੇਜ਼ੀ ਨਾਲ ਪੰਜਾਬ ਦੀ ਸਿਆਸਤ 'ਚ ਲੋਕ ਅੱਜ ਇਹਦੇ ਨਾਲ ਅਤੇ ਭਲਕੇ ਉਹਦੇ ਨਾਲ ਹੈ। ਉਹ ਪਤਾ ਨਹੀਂ ਲੱਗਦਾ ਕੌਣ ਕਦੋਂ ਕਿੱਧਰ ਚਲਾ ਗਿਆ। ਫਿਰ ਸੁਖਬੀਰ ਸਿੰਘ ਬਾਦਲ ਨੂੰ ਥੋੜ੍ਹਾ ਸੰਭਲ ਕੇ ਬੋਲਣਾ ਚਾਹੀਦਾ ਸੀ ਅਤੇ ਜੇ ਬੋਲਿਆ ਤਾਂ ਮੋੜਵੀਂ ਭਾਜੀ ਤਾਂ ਆਵੇਗੀ ਆਵੇਗੀ। ਇਹ ਤਾਂ ਪੰਜਾਬ ਦਾ ਰਿਵਾਜ਼ ਆ ਕਿ ਜਿਹਨੂੰ ਭਾਜੀ ਪਾਈ ਅਗਲਾ ਮੋੜਦਾ ਹੀ ਹੁੰਦਾ, ਵਸੂਲ ਕਰ ਲੈਣੀ ਚਾਹੀਦੀ ਹੈ।
6: ਪ੍ਰਿਸਟੀਨ ਡੈਂਟਲ। ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ, ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲੇ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। 2 ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313174444 431-317-4444।
2: ਮੈਨੂੰ ਸਭ ਕੱਲ ਤੁਸੀਂ ਇੱਕ ਚਰਚਾ ਕੀਤੀ ਸੀ ਜੀ, ਜਿੱਥੇ ਤੁਸੀਂ ਜ਼ਿਕਰ ਕੀਤਾ ਸੀ ਕਿ ਸੁਪਰੀਮ ਕੋਰਟ ਦੇ ਜੱਜ ਨੇ ਚੀਫ ਜਸਟਿਸ ਆਫ ਇੰਡੀਆ ਨੂੰ ਕਿਹਾ ਕਿ ਰਾਜਸਥਾਨ ਦੇ ਚੀਫ ਜਸਟਿਸ ਨੂੰ ਟ੍ਰਾਂਸਫਰ ਕਰ ਦਿੱਤਾ ਜਾਵੇ। ਅੱਜ ਇਸ ਮਾਮਲੇ ਦੇ ਵਿੱਚ ਹੋਰ ਕਈ ਅਪਡੇਟਸ ਆਈਆਂ ਨੇ, ਇਸ ਬਾਰੇ ਤੁਸੀਂ ਕੀ ਕਹੋਗੇ?
3: ਜਿਹੜੀਆਂ ਅਪਡੇਟਸ ਆਈਆਂ ਨੇ ਉਹ ਇਸ ਕਰਕੇ ਆਈਆਂ ਕਿ ਕੱਲ ਤੱਕ ਚਿੱਠੀ ਦੇ ਸਾਰੇ ਸ਼ਬਦ, ਸਾਰੇ ਤੱਥ ਸਾਹਮਣੇ ਨਹੀਂ ਸਨ ਆਏ। ਹੁਣ ਇਹ ਗੱਲ ਸਾਹਮਣੇ ਆ ਗਈ ਹੈ ਕਿ ਇੱਕ ਤਾਂ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਆਪਣੇ ਚੀਫ ਜਸਟਿਸ ਨੇ ਠੀਕ ਲਿਖਿਆ ਕਿ ਰਾਜਸਥਾਨ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਬਦਲ ਦਿਓ, ਉੱਥੇ ਕਿਸੇ ਦੂਜੇ ਰਾਜ ਤੋਂ ਲਿਆ ਕੇ ਲਾਓ, ਕਿਉਂਕਿ ਚੀਫ ਜਸਟਿਸ ਬਾਕੀ ਜੱਜਾਂ ਨੂੰ ਤੰਗ ਕਰਦਾ, ਧਮਕੀਆਂ ਦਿੰਦਾ, ਕਹਿੰਦਾ ਕਿ ਭਾਰਤ ਦੇ ਚੀਫ ਜਸਟਿਸ ਦਾ ਮੈਂ ਨੇੜਲਾ, ਤੁਹਾਨੂੰ ਆਹ ਕਰ ਦੂੰ, ਆਹ ਕਰ ਦੂੰ ਅਤੇ ਆਹ ਕਰ ਦੂੰ। ਦੂਜੀ ਗੱਲ ਉਹਨੇ ਇਹ ਆਖੀ ਕਿ ਮੈਂ ਤੁਹਾਨੂੰ ਇੱਕ ਨਹੀਂ, ਦੋ ਨਹੀਂ, 3 ਚਿੱਠੀਆਂ ਲਿਖਤੀਆਂ, ਮੈਂ ਵਾਰ ਵਾਰ ਕਹਿ ਰਿਹਾ ਨੂੰ ਬਦਲ ਦਿਓ। ਹੁਣ ਆਹ ਜਿਹੜੀ ਗੱਲ ਆ, ਜਦੋਂ ਕਹਿੰਦਾ ਮੈਂ ਵਾਰ ਵਾਰ ਕਹਿ ਰਿਹਾ ਤੁਸੀਂ ਬਦਲ ਦਿਓ, ਸੁਪਰੀਮ ਕੋਰਟ ਦਾ ਜੱਜ ਵਾਰ ਵਾਰ ਕਵੇ ਤਾਂ ਚੀਫ ਜਸਟਿਸ ਉਹਦੀ ਪਰਵਾਹ ਨਾ ਕਰੇ। ਚੀਫ ਜਸਟਿਸ ਉਹੋ ਹੀ ਆ ਜਿਹੜਾ ਭਾਰਤ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਕਾਕਰੋਚ ਦੱਸਦਾ ਸੀ, ਅਤੇ ਗੱਲ ਰਾਜਸਥਾਨ ਦੇ ਚੀਫ ਜਸਟਿਸ ਇਕੱਲੇ ਦੀ ਨਹੀਂ, ਫਿਰ ਤਾਂ ਭਾਰਤ ਦੇ ਚੀਫ ਜਸਟਿਸ ਦੀ ਉਹਦੇ ਉੱਤੇ ਵੀ ਦੋਸ਼ ਲੱਗ ਗਿਆ ਕਿ ਤੁਸੀਂ ਉਸ ਗਲਤ ਬੰਦੇ ਨੂੰ ਪ੍ਰੋਟੈਕਟ ਕਰ ਰਹੇ ਹੋ, ਤੁਸੀਂ ਉਹਨੂੰ ਬਦਲਦੇ ਕਿਉਂ ਨਹੀਂ। ਅਗਲੀ ਗੱਲ ਇਹ ਕਿ ਉਸ ਰਾਜਸਥਾਨ ਦੇ ਚੀਫ ਜਸਟਿਸ 'ਤੇ ਇਹ ਵੀ ਦੋਸ਼ ਹੈ ਕਿਉਂਕਿ ਮਾਸਟਰ ਆਫ ਰੋਸਟਰ ਉਹ ਆ, ਕੇਸ ਉਹਨੇ ਮੰਨਣੇ ਆ, ਕੇਸ ਫਲਾਨਾ ਸੁਣੇ ਅਤੇ ਆ ਫਲਾਨਾ ਸੁਣੇ। ਇਸ ਕਰਕੇ ਜਿਹੜੇ ਪ੍ਰਭਾਵਸ਼ਾਲੀ ਲੋਕ ਆ ਜਾਂ ਜਿਹੜੇ ਵੱਡੇ ਮੋਟੇ ਮਾਇਆਧਾਰੀ ਲੋਕ ਆ ਉਹਨਾਂ ਦੇ ਕੇਸ ਉਹ ਆਪਣੇ ਕੋਲ ਰੱਖ ਲੈਂਦਾ, ਜਿਹੜੇ ਬਾਕੀ ਕੇਸ ਦੂਜਿਆਂ ਨੂੰ ਵੰਡ ਦਿੰਦਾ। ਹੁਣ ਚੇਤਾ ਕਰੀਏ, ਭਾਰਤ ਦੇ ਨਿਆਂਪਾਲਿਕਾ 'ਚ ਇੱਕੋ ਵਾਰ ਇੱਕ ਪ੍ਰੈਸ ਕਾਨਫਰੰਸ ਹੋਈ ਸੀ, ਸੁਪਰੀਮ ਕੋਰਟ ਦੇ 5 ਜੱਜਾਂ ਨੇ ਕੀਤੀ ਸੀ। ਜਸਟਿਸ ਰੰਜਨ ਗੋਗੋਈ ਬਾਅਦ ਵਿੱਚ ਆਪਣਾ ਅਕਸ ਆਪ ਖਰਾਬ ਕਰ ਬੈਠਾ, ਉਦੋਂ ਤੱਕ ਤਾਂ ਬਹੁਤ ਇਮਾਨਦਾਰ ਜੱਜ ਸੀ। 4 ਹੋਰ ਜੱਜਾਂ ਨੂੰ ਨਾਲ ਲੈ ਕੇ ਭਾਰਤ ਦੇ ਚੀਫ ਜਸਟਿਸ ਦੇ ਖਿਲਾਫ਼ ਉਹਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਕੇਸਾਂ ਦੀ ਵੰਡ ਕਰਨ ਲੱਗਿਆ ਕੁਝ ਕੇਸ ਆਪਣੇ ਖਾਸ ਜੱਜਾਂ ਨੂੰ ਦਿੰਦਾ ਅਤੇ ਬਾਕੀ ਜਿਹੜੇ ਆ ਉਹ ਸਾਨੂੰ ਵੰਡ ਦਿੰਦਾ, ਔਰ ਕੇਸਾਂ ਦੀ ਵੰਡ ਵੰਡਾਈ 'ਚ ਭ੍ਰਿਸ਼ਟਾਚਾਰ ਹੋ ਰਿਹਾ, ਦੋਸ਼ ਲਾਏ ਸਨ। ਸਾਰੀ ਦੁਨੀਆ ਦੇ 'ਚ ਰੌਲਾ ਪੈ ਗਿਆ ਸੀ, ਭਾਰਤ ਦੀ ਨਿਆਂਪਾਲਿਕਾ ਹਿੱਲ ਗਈ ਸੀ। ਜਿਹੜੇ ਦੋਸ਼ ਉਦੋਂ ਲੱਗੇ ਸਨ ਭਾਰਤ ਦੀ ਨਿਆਂਪਾਲਿਕਾ ਬਾਰੇ, ਸੁਪਰੀਮ ਕੋਰਟ ਬਾਰੇ, ਐਨ ਉਹ ਦੋਸ਼ ਸੁਪਰੀਮ ਕੋਰਟ 'ਤੇ ਇੱਕ ਜੱਜ ਨੇ ਚੀਫ ਜਸਟਿਸ ਨੂੰ ਲਿਖੀ ਚਿੱਠੀ 'ਚ ਰਾਜਸਥਾਨ ਦੀ ਹਾਈ ਕੋਰਟ 'ਤੇ ਉਹਦੇ ਚੀਫ ਜਸਟਿਸ ਬਾਰੇ ਲਾ ਦਿੱਤੇ। ਇਹਨੂੰ ਛੱਡਿਆ ਕਿੱਦਾਂ ਜਾ ਸਕਦਾ? ਜਿਹੜਾ ਭਾਰਤ ਦਾ ਚੀਫ ਜਸਟਿਸ ਹੈ ਉਹਨੂੰ ਇੱਥੇ ਛੇਤੀ ਕੋਈ ਫੈਸਲਾ ਲੈਣਾ ਚਾਹੀਦਾ, ਨਹੀਂ ਤਾਂ ਉਹਦੀ ਆਪਣੀ ਨਿਰਪੱਖਤਾ ਦਾ ਸਵਾਲ ਆ, ਉਹਦਾ ਆਪਣਾ ਅਕਸ ਇੱਕ ਵਾਰੀ ਹੋਰ ਪ੍ਰਭਾਵਿਤ ਅੱਗੇ ਵੀ ਕਈ ਵਾਰ ਹੋਇਆ, ਹੁਣ ਇੱਕ ਵਾਰੀ ਹੋਰ ਹੋ ਰਿਹਾ।
2: ਪਨ ਸਾਹਿਬ, ਭਾਰਤ ਦੇ ਵਿਦਿਆਰਥੀਆਂ ਦਾ ਜ਼ਿਕਰ ਕਰਾਂਗੇ ਜੀ, MBBS ਦੇ ਬਾਬਤ ਜੋ ਕੰਡੀਸ਼ਨਸ ਨੇ ਉਹਨਾਂ ਨੂੰ ਚੇਂਜ ਕੀਤਾ ਗਿਆ ਤੇ ਉਸ ਤੋਂ ਕੁਝ ਲੋਕ ਨਾਰਾਜ਼ ਨਜ਼ਰ ਆ ਰਹੇ ਨੇ, ਵਿਰੋਧ ਵੀ ਹੋ ਰਿਹਾ, ਇਸ ਬਾਰੇ ਕੀ ਕਹੋਗੇ ਤੁਸੀਂ?
3: ਦੇਖੋ, ਮੈਨੂੰ ਭਾਰਤ ਦਾ ਪਤਾ ਨਹੀਂ, ਪੰਜਾਬ ਵਿੱਚ ਤੇ ਇਹ ਗੱਲ ਆ ਗਈ ਆ ਸਾਹਮਣੇ। ਵਿਦਿਆਰਥੀਆਂ ਬਾਰੇ ਪਹਿਲਾਂ ਇਹ ਹੁੰਦਾ ਸੀ ਕਿ ਜਿਨ੍ਹਾਂ ਨੇ MBBS ਕਰਨੀ, ਡਾਕਟਰ ਬਣਨਾ, ਉਹ ਪਹਿਲਾਂ 20 ਲੱਖ ਦਾ ਬਾਂਡ ਭਰਨ, ਉਹ ਇਸ ਕਰਕੇ ਕਿ ਜੇ ਉਹ ਕਰ ਲੈਣ ਪਾਸ, ਡਾਕਟਰ ਬਣ ਜਾਣ, ਘੱਟੋ ਘੱਟ 2 ਸਾਲ ਸਟੇਟ ਗੌਰਮੈਂਟ ਦੀ, ਰਾਜ ਸਰਕਾਰ ਦੀ ਸਿਹਤ ਸੇਵਾ 'ਚ ਡਾਕਟਰ ਦੇ ਤੌਰ 'ਤੇ ਲੋਕਾਂ ਦੀ ਸੇਵਾ ਕਰਨ, ਜੋ ਸੈਂਟਰ ਗੌਰਮੈਂਟ ਨਾਲ ਨੇ, ਤਾਂ 1 ਸਾਲ ਦੀ ਕਰਨ। ਹੁਣ ਇਸ ਵਾਰੀ ਇਹਨਾਂ ਕਹਿਤਾ ਕਿ 20 ਸਾਲ ਦਾ ਬਾਂਡ ਇਕੱਲਾ ਕਾਫੀ ਨਹੀਂ, 20 ਸਾਲ ਦੀ ਪ੍ਰਾਪਰਟੀ ਵੀ ਲਿਖ ਕੇ ਦੇਣ, ਜਿਹੜੀ ਅਗਲੇ 7 ਸਾਲ ਤੁਸੀਂ ਵੇਚ ਨਹੀਂ ਸਕਦੇ ਕਿਸੇ ਪਾਸੇ। ਉਹ ਇਸ ਕਰਕੇ ਕਿ ਇਹ ਹੁੰਦਾ ਕਿ ਡਿਗਰੀ ਸਾਡੇ ਤੋਂ ਲੈ ਲਿਓ, ਪੜ੍ਹਾਉਣ ਦੇ ਉੱਤੇ ਖਰਚਾ ਸਰਕਾਰ ਦਾ ਆ ਜੇ, ਅਤੇ ਮਗਰੋਂ ਜਾ ਕੇ ਪ੍ਰਾਈਵੇਟ ਹਸਪਤਾਲ 'ਚ ਲੱਗ ਜਾਣ ਜਾਂ ਵਿਦੇਸ਼ਾਂ ਨੂੰ ਦੌੜ ਜਾਣ। ਉਹਦੇ ਉੱਤੇ ਆਖਿਆ ਗਿਆ ਕਿ ਜੇ ਤੁਸੀਂ ਇੱਦਾਂ ਕੀਤਾ ਤਾਂ 20 ਲੱਖ ਦਾ ਬਾਂਡ ਜਾਂ 20 ਲੱਖ ਦੀ ਪ੍ਰਾਪਰਟੀ ਤੁਹਾਡੀ ਜ਼ਬਤ ਕੀਤੀ ਜਾ ਸਕਦੀ ਹੈ। ਇਹ 'ਚੋਂ ਸਵਾਲ ਇਹ ਉੱਠਦਾ ਕਿ ਕਈ ਗਰੀਬ ਘਰਾਂ ਦੇ ਬੱਚੇ ਮਿਹਨਤ ਕਰਕੇ PMT ਕਰ ਜਾਣ, ਆਪਣੇ ਆਪ ਲਈ ਯੋਗ ਸਾਬਤ ਕਰਦੇ ਨੇ ਕਿ ਅਸੀਂ ਡਾਕਟਰ ਬਣ ਸਕਦੇ ਹਾਂ, ਅਖੀਰਲੇ ਵਕਤ ਜਾ ਕੇ ਉਹਨਾਂ ਕੋਲ 20 ਲੱਖ ਦੀ ਜਾਇਦਾਦ ਹੀ ਨਾ ਹੋਵੇ, ਅਤੇ ਫਿਰ ਉਹ ਕਿਤੇ ਜਾਣ, ਇਹਦਾ ਮਤਲਬ ਉਹ ਸਾਰੀ ਉਮਰ ਡਾਕਟਰ ਨਾ ਬਣ ਸਕਣਗੇ। ਇਹਨਾਂ ਬਾਰੇ ਵੀ ਕੋਈ ਨਾ ਕੋਈ ਰਾਹ ਕੱਢਿਆ ਜਾਣਾ ਚਾਹੀਦਾ, ਭਾਵੇਂ ਇਹ ਹੋਵੇ ਕਿ ਉਸ ਤੋਂ ਬਾਅਦ 1 ਸਾਲ ਤੱਕ ਉਹਨਾਂ ਦੀ ਸਰਵਿਸ ਦੇ ਮਾਮਲੇ 'ਚ ਆ ਗਰੰਟੀਆਂ ਹੋਣਗੀਆਂ, ਪਰ ਜਾਇਦਾਦ ਤੇ ਵਾਂਡ ਵਾਲੇ ਮਾਮਲੇ 'ਚ ਲੋਕਾਂ 'ਚ ਰੋਸ ਹੈ, ਇਸ ਗੱਲ ਨੂੰ ਬਦਲਿਆ ਜਾਣਾ ਚਾਹੀਦਾ।
2: ਜੀ ਪੰਨੂ ਸਾਹਿਬ, ਸਾਡੇ ਨਾਲ ਚਰਚਾ 'ਚ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
3: ਜੀ। ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
2: ਫਿਲਹਾਲ ਅੱਜ ਲਈ ਪ੍ਰਾਈਮ ਡਿਸਕਸ਼ਨ ਵਿਚ ਜਤਿੰਦਰ ਪੰਨੂ ਇਸ ਪ੍ਰੋਗਰਾਮ ਦੇ ਵਿਚ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ। ਤੁਹਾਡਾ ਆਪਣਾ, ਤੁਹਾਡੇ ਲਈ।

0: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਉਹ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
1: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।

0: Listen to 92.7 FM CKJS on the iHeartRadio app. Get the app for free in your app store now. Search iHeartRadio.
1: Imagine an office view that moves with you. The City of Winnipeg is currently hiring bus operators. Check out job openings and information on how to apply at winnipegtransit.com/careers.
0: This summer, look for the CKJS Street Team at events all across Winnipeg, from concerts to festivals and everything in between. We'll bring the party wherever we go. When you see us, stop by for prizes, giveaways, and your chance to win a $200 Red River Co-op gas card. The CKJS Street Team, sponsored by Vicar Automotive Group, Red River Co-op, and JD Sports in Polo Park and St. Vital Center. And presented by 92.7 FM CKJS.
2: ਪ੍ਰਾਈਮ ਮਿਨਿਸਟਰ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਬਾਰੇ ਜਾਣਨ ਤੋਂ ਪਹਿਲਾਂ ਪੰਜਾਬ ਦੇ ਮੌਸਮ ਦਾ ਹਾਲ। ਪੰਜਾਬ ਦੇ ਵਿੱਚ ਇਸ ਵੇਲੇ ਗਰਮੀ ਆ ਤੇ ਲੰਘੇ ਕੱਲ ਬਠਿੰਡਾ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਗਰਮ ਰਿਹਾ, ਜਿੱਥੇ ਕਿ ਲਗਭਗ ਤਾਪਮਾਨ 38 ਤੋਂ ਲੈ ਕੇ 39 ਡਿਗਰੀ ਤੱਕ ਦਰਜ ਕੀਤਾ ਗਿਆ। ਪੰਜਾਬ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਮੀਂਹ ਵੀ ਪਿਆ, ਜਿਵੇਂ ਕਿ ਫਗਵਾੜੇ ਦੇ ਵਿੱਚ ਥੋੜ੍ਹਾ ਜਿਹਾ ਮੀਂਹ ਪਿਆ, ਕੁਝ ਕੁ ਥਾਵਾਂ ਦੇ ਉੱਤੇ ਹੋਰ ਵੀ ਛਿੱਟ ਪੁੱਟ ਕਣੀਆਂ ਜਿਹੀਆਂ ਪਈਆਂ, ਪਰ ਉਹਦੇ ਕਰਕੇ ਵੀ ਕੋਈ ਮੌਸਮ ਦੇ ਵਿੱਚ ਤਬਦੀਲੀ ਨਹੀਂ। ਗਰਮੀ ਲਗਾਤਾਰ ਪੰਜਾਬ ਦੇ ਵਿੱਚ ਆ, ਬਿਜਲੀ ਦੀ ਮੰਗ ਲਗਾਤਾਰ ਪੰਜਾਬ ਦੇ ਵਿੱਚ ਵਧੀ ਹੋਈ ਹੈ ਅਤੇ ਆਉਂਦੇ 48 ਘੰਟਿਆਂ ਦੇ ਵਿੱਚ ਮੌਸਮ ਵਿਭਾਗ ਦੇ ਕਹਿਣ ਮੁਤਾਬਕ 4 ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਹੈ। ਪਰ ਮੀਂਹ ਪਵੇ ਜਾਂ ਨਾ ਪਵੇ, ਉਹ ਹੁੰਮਸ, ਉਹ ਭੜਾਸ ਜੀ ਧਰਤੀ ਦੀ ਲੋਕਾਂ ਨੂੰ ਪਰੇਸ਼ਾਨ ਕਰਦੀ ਆ। ਐਤਕੀ ਸੌਣ ਸੌਣ ਵਰਗਾ ਨਹੀਂ ਅਤੇ ਹਾਲੇ ਤੱਕ ਭਾਦੋਂ ਭਾਦੋਂ ਵਰਗੀ ਨਹੀਂ ਲੱਗਦੀ। ਉੱਧਰ ਪਤਾ ਹੀ ਲੱਗਾ ਜੀ ਕਿ ਪੰਜਾਬ ਨੂੰ ਛੱਡ ਕੇ ਜੇ ਬਾਕੀ ਸੂਬਿਆਂ ਦੀ ਗੱਲ ਕਰੀਏ, ਕਈ ਥਾਵਾਂ 'ਤੇ ਹੜ੍ਹ ਵਰਗੀ ਸਥਿਤੀ ਬਣੀ ਹੋਈ ਆ, ਕਈ ਥਾਵਾਂ 'ਤੇ ਜਾਨੀ ਮਾਲੀ ਨੁਕਸਾਨ ਹੋ ਚੁੱਕਿਆ। ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਮੀਂਹ ਪਿਆ, ਦਿੱਲੀ ਦੇ ਕਈ ਹਿੱਸਿਆਂ ਵਿੱਚ ਲਗਾਤਾਰ, ਉੱਤਰਾਖੰਡ, ਯੂਪੀ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਕਈ ਹਿੱਸਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਦੇ ਕਰਕੇ ਉੱਥੇ ਜਨਜੀਵਨ ਪ੍ਰਭਾਵਿਤ ਹੋਇਆ। ਬਾਕੀ ਦੇਖਦੇ ਹਾਂ ਭਾਈ ਪੰਜਾਬ ਦੇ ਵਿੱਚ ਕਿੰਨਾ ਕੁ ਮੀਂਹ ਪੈਂਦਾ ਜਾਂ ਨਹੀਂ ਪੈਂਦਾ, ਅਤੇ ਜਾਂ ਕਹਿ ਦਈਏ ਪਿਛਲੇ ਵਰ੍ਹਿਆਂ ਦੇ ਮੁਕਾਬਲਤਨ ਓਨਾ ਹੀ ਪੈਂਦਾ, ਵੱਧ ਜਾਂ ਘੱਟ ਪੈਂਦਾ। ਜਿਹੜੀ ਪਹਿਲੀ ਵੱਡੀ ਖਬਰ ਆ ਉਹ ਹੈਗੀ ਜੀ ਨੇਪਾਲ ਦੇ ਵਿੱਚ ਆਏ ਹੋਏ ਹੜ੍ਹ ਨਾਲ ਸੰਬੰਧਿਤ। ਇੱਥੇ ਹੜ੍ਹ ਇੰਨਾ ਜ਼ਬਰਦਸਤ, ਇੰਨਾ ਭਿਆਨਕ ਆਇਆ ਕਿ ਰਸੂਆ ਜ਼ਿਲ੍ਹਾ ਜਿਹੜਾ ਉਹਦੇ ਵਿੱਚ ਨਦੀਆਂ ਉੱਛਲ ਗਈਆਂ। ਪਰ ਉਸ ਤੋਂ ਪਹਿਲਾਂ ਪੰਜਾਬ ਦੇ ਨਾਲ ਸੰਬੰਧਿਤ ਇੱਕ ਦਰਦਨਾਕ, ਇੱਕ ਦੁਖਦਾਈ ਖਬਰ ਸਾਂਝੀ ਕਰਨੀ ਬਣਦੀ ਆ। ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪਿੰਡ ਇੱਕ ਜੀ ਬੱਸੀਆਂ, ਇੱਥੇ ਮਜ਼ਦੂਰ ਪਰਿਵਾਰ ਬੱਚਿਆਂ ਸਮੇਤ ਵਿਹੜੇ ਦੇ ਵਿੱਚ ਪਿਆ ਮੰਜੇ ਡਾਹ ਕੇ, ਜਿਵੇਂ ਕਿ ਆਪਾਂ ਪਿੰਡਾਂ ਵਾਲੇ ਪਹਿਲਾਂ ਪੈਂਦੇ ਹੁੰਦੇ ਸਾਂ, ਹੁਣ ਬਹੁਤ ਘੱਟ ਪੈਂਦੇ ਹਾਂ। ਖੁੱਲ੍ਹੇ ਵਿਹੜੇ ਦੇ ਵਿੱਚ ਮੰਜੇ ਡਾਹ ਕੇ ਖੁੱਲ੍ਹੇ ਅਸਮਾਨ ਦੇ ਥੱਲੇ ਪਰਿਵਾਰ ਪਿਆ। ਸਵੇਰ ਦਾ 3 ਵਜੇ ਦਾ ਵੇਲਾ ਅਤੇ 8 ਸਾਲ ਦਾ ਮੁੰਡਾ ਅਤੇ 6 ਸਾਲ ਦੀ ਉਹਦੀ ਭੈਣ, ਦੋਵੇਂ ਜਾਣੇ ਇਹ ਵੀ ਪਏ ਆ ਮੰਜਿਆਂ ਦੇ ਉੱਤੇ ਵਿਹੜੇ ਦੇ ਵਿੱਚ। ਇੰਨੇ ਚਿਰ ਨੂੰ ਸੱਪ ਨੇ ਸੁੱਤੇ ਪਿਆਂ ਨੂੰ, ਭੈਣ ਭਰਾਵਾਂ ਨੂੰ ਡੰਗ ਲਿਆ।
3: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
4: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
2: ਜਦੋਂ ਡੰਗ ਮਾਰਿਆ ਤੇ ਫਿਰ ਉਸ ਤੋਂ ਬਾਅਦ ਦੋਵੇਂ ਬੱਚੇ ਉੱਠ ਕੇ ਤੇ ਦਾਦੀ ਨੂੰ ਇਹ ਗੱਲ ਕਹਿੰਦੇ ਵੀ ਸਾਡੇ ਕੀੜੇ ਨੇ ਦੰਦੀ ਵੱਢੀ ਆ। ਚਲੋ ਜਦੋਂ ਆਲੇ ਦੁਆਲੇ ਦੇਖਿਆ ਤਾਂ ਸੱਪ ਆ ਜਿਹੜਾ ਮੰਜੇ ਦੇ ਥੱਲੇ ਸੀ, ਜਿਹੜਾ ਕਿ ਬਾਅਦ ਦੇ ਵਿੱਚ ਭੱਜ ਗਿਆ। ਪਰ ਉਸ ਤੋਂ ਬਾਅਦ ਬੱਚੀ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ। ਹਸਪਤਾਲ ਦੇ ਵਿੱਚ ਲੈ ਕੇ ਗਏ ਦੋਵੇਂ ਬੱਚਿਆਂ ਨੂੰ, ਕੁੜੀ ਦੀ ਮੌਤ ਹੋ ਗਈ ਆ, ਮੁੰਡਾ ਇਸ ਵੇਲੇ ਗੰਭੀਰ ਹਾਲਤ ਦੇ ਵਿੱਚ ਲੁਧਿਆਣੇ ਦੇ CMC ਹਸਪਤਾਲ ਦੇ ਵਿੱਚ ਅਤੇ ਉਹ ਇਸ ਵੇਲੇ ICU ਦੇ ਵਿੱਚ ਆ। ਯਾਨੀ ਕਿ ਇਹ ਖਬਰ ਨੂੰ ਸਾਂਝੀ ਕਰਨ ਦਾ ਮਕਸਦ ਇਹ ਆ ਕਿ ਜੇਕਰ ਤੁਸੀਂ ਵੀ ਖੁੱਲ੍ਹੇ ਵਿਹੜੇ ਦੇ ਵਿੱਚ ਪੈਂਦੇ ਹੋ, ਜਾਂ ਤੁਸੀਂ ਖੇਤਾਂ ਦੇ ਵੱਲ ਕੰਮ ਕਰਨ ਚੱਲੇ ਹੋ, ਜਾਂ ਤੁਸੀਂ ਕਿਸੇ ਵੀ ਪਾਸੇ ਉਰੇ ਪਰੇ ਹੁੰਦੇ ਹੋ, ਜਦੋਂ ਆਹ ਮੌਨਸੂਨ ਵਾਲੇ ਦਿਨ ਹੁੰਦੇ ਆ ਉਦੋਂ ਸੱਪ ਸਲੂਤੀਆਂ ਵੱਧ ਨਿਕਲਦੀਆਂ ਬਾਹਰ। ਇਸ ਕਰਕੇ ਆਪਣੀ ਸਿਹਤ ਦਾ ਖਿਆਲ ਰੱਖਿਓ, ਚੁਕੰਨੇ ਰਿਹੋ। ਪਤਾ ਕੋਈ ਨਹੀਂ ਹੁੰਦਾ ਅੱਖ ਦੇ ਫੋਰ ਦੇ ਵਿੱਚ ਕੀ ਤੋਂ ਕੀ ਹੋ ਜਾਏ, ਇਸ ਕਰਕੇ ਬਚਾਅ ਦੇ ਵਿੱਚ ਬਚਾਅ। ਜਿਹੜੀ ਗੱਲ ਕਰਦੇ ਸੀ ਨੇਪਾਲ ਦੇ ਵਿੱਚ ਹੜ੍ਹ ਆਉਣ ਵਾਲੀ, ਉੱਥੇ ਨੇਪਾਲ ਦੇ ਵਿੱਚ ਹੜ੍ਹ ਆਇਆ, 1000 ਦੇ ਕਰੀਬ ਲੋਕ ਇਸ ਵੇਲੇ ਲਾਪਤਾ, 100 ਤੋਂ ਵੱਧ ਲੋਕਾਂ ਦੀ ਹੁਣ ਤੱਕ ਮੌਤ ਹੋ ਗਈ ਆ। ਜਿਹੜੇ ਲਾਪਤਾ ਲੋਕ ਆ ਉਹਦੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਭਾਰਤੀ ਆ। ਸੋ ਕੁੱਲ ਮਿਲਾ ਕੇ ਗੱਲ ਇਹ ਆ ਵੀ ਇਸ ਵੇਲੇ ਨੇਪਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਰਸੂਆ ਜ਼ਿਲ੍ਹੇ ਦੇ ਵਿੱਚ ਹਾਲਾਤ ਬਣੇ ਆ, ਰਸੂਆ ਜ਼ਿਲ੍ਹਾ ਅਸਲ ਦੇ ਵਿੱਚ ਕਾਠਮੰਡੂ ਤੋਂ 125 ਕਿਲੋਮੀਟਰ ਦੂਰ ਆ। ਇੱਥੇ ਪਤਾ ਲੱਗਾ ਵੀ ਗਲੇਸ਼ੀਅਰ ਪਿਘਲਣ ਦੇ ਕਰਕੇ ਜੋ ਬਰਫ਼ ਅਤੇ ਹੋਰ ਜਿਹੜੀਆਂ ਕਹਿ ਲਈਏ ਵੀ ਚਟਾਨਾਂ ਡਿੱਗੀਆਂ ਉਹਦੇ ਕਰਕੇ ਨਦੀ ਆ ਜਿਹੜੀ ਉਹਦੇ ਵਿੱਚ ਪਾਣੀ ਇੱਕ ਥਾਂ ਦੇ ਉੱਤੇ ਜਮ੍ਹਾਂ ਹੋ ਗਿਆ ਅਤੇ ਬਾਅਦ ਦੇ ਵਿੱਚ ਨਦੀ ਦੇ ਵਿੱਚ ਜਦੋਂ ਪਾਣੀ ਦਾ ਪੱਧਰ ਉੱਚਾ ਹੋਇਆ ਅਤੇ ਫਿਰ ਉਹ ਨੀਵੇਂ ਥਾਵਾਂ ਵੱਲ ਵਹਿ ਗਈ ਅਤੇ ਉਸ ਤੋਂ ਬਾਅਦ ਉਹ ਹਾਲਾਤ ਬਣੇ ਜਿਹਦੇ ਕਰਕੇ ਲੋਕਾਂ ਦੀ ਜ਼ਿੰਦਗੀ ਖਤਰੇ ਦੇ ਵਿੱਚ ਪੈ ਗਈ। ਤੁਸੀਂ ਮੇਰਾ ਖਿਆਲ ਆ ਵੀ ਹੁਣ ਤੱਕ ਉਹ ਤਸਵੀਰਾਂ ਉਹ ਵੀਡੀਓ ਦੇਖ ਲਈਆਂ ਹੋਣੀਆਂ ਜਿਹਦੇ ਵਿੱਚ ਪਾਣੀ ਦੀਆਂ ਛੱਲਾਂ ਇੰਨੀਆਂ ਵੱਡੀਆਂ ਅਤੇ ਪਾਣੀ ਇੰਨੀ ਤੇਜ਼ ਗਤੀ ਦੇ ਵਿੱਚ ਇੰਨੀ ਤੇਜ਼ ਰਫ਼ਤਾਰ ਦੇ ਵਿੱਚ ਵਹਿ ਰਿਹਾ ਕਿ ਰਾਹ ਦੇ ਵਿੱਚ ਕੁਝ ਵੀ ਆਉਂਦਾ ਪਹਾੜ ਆਉਂਦਾ ਪਹਾੜ ਨਾਲ ਲੈ ਜਾਂਦਾ, ਰਾਹ ਦੇ ਵਿੱਚ ਘਰ ਆਏ ਘਰ ਨਾਲ ਲੈ ਗਿਆ, ਗੱਡੀਆਂ ਆਈਆਂ ਗੱਡੀਆਂ ਨਾਲ ਜਾ ਰਹੀਆਂ। ਮਤਲਬ ਇਹ ਆ ਵੀ ਆਲੇ ਦੁਆਲੇ ਬੜਾ ਖੌਫਨਾਕ ਮੰਜ਼ਰ ਆ। ਉੱਥੇ ਮੈਂ ਇਹ ਵੀ ਦੇਖਿਆ ਵੀ ਕਈ ਲੋਕ ਆ ਜਿਹੜੇ ਤੁਰੇ ਫਿਰਦੇ ਆ, ਪਰ ਅਚਾਨਕ ਪਾਣੀ ਦਾ ਇੰਨਾ ਵੱਡਾ ਪੱਧਰ ਆਉਂਦਾ, ਇੰਨਾ ਤੇਜ਼ ਗਤੀ ਦੇ ਵਿੱਚ ਪਾਣੀ ਦਾ ਵਹਾਅ ਆਉਂਦਾ ਵੀ ਲੋਕ ਜਿਹੜੇ ਤੁਰੇ ਫਿਰਦੇ ਸੀ ਜਾਂ ਬੈਠੇ ਸੀ ਉਹਨਾਂ ਨੂੰ ਇੱਕਦਮ ਹੀ ਨਾਲ ਰੋੜ ਕੇ ਲੈ ਗਿਆ। ਪਤਾ ਨਹੀਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਹਾਲੇ ਮੌਤਾਂ ਦਾ ਅੰਤਲਾ ਅੰਕੜਾ ਹੋਣਾ। ਅਸੀਂ ਇਹ ਚਾਹੁੰਦੇ ਜੀ, ਅਰਦਾਸ ਕਰਦੇ ਜੀ ਕਿ ਸਭ ਕੁਝ ਠੀਕ ਰਹੇ। ਭਾਰਤ ਦੀ ਸਰਕਾਰ ਦੇ ਵੱਲੋਂ ਨੇਪਾਲ ਦੇ ਹੜ੍ਹ ਪ੍ਰਭਾਵਿਤ ਲੋਕਾਂ ਵਾਸਤੇ 10 ਟਨ ਤੋਂ ਵੱਧ ਰਾਹਤ ਸਮੱਗਰੀ ਭੇਜੀ ਜਾ ਚੁੱਕੀ ਹੈ ਅਤੇ ਬਹੁਤ ਵੱਡੇ ਪੱਧਰ ਦੇ ਉੱਤੇ ਉੱਥੇ ਜਾਨੀ ਅਤੇ ਮਾਲੀ ਨੁਕਸਾਨ ਹੋ ਗਿਆ। ਹਾਲੇ ਤੱਕ ਇਹ ਵੀ ਪਤਾ ਨਹੀਂ ਲੱਗਾ ਵੀ ਭਾਈ ਕਿੰਨੇ ਲੋਕ ਹੋਰ ਵਹਿ ਗਏ, ਜਿਹੜੇ ਵਹਿ ਗਏ ਅਤੇ ਉਹਨਾਂ ਦੇ ਵਿੱਚੋਂ ਕਿੰਨਿਆਂ ਦੀ ਮੌਤ ਹੋਈ ਆ। ਖੌਫਨਾਕ ਮੰਜ਼ਰ ਆ, ਲੋਕ ਬਰਬਾਦ ਹੋ ਗਏ ਆ। ਇਸ ਤਰੀਕੇ ਦੇ ਨਾਲ ਹੜ੍ਹ ਜਦੋਂ ਆਇਆ ਹੋਵੇ ਤਾਂ ਉਹਦਾ ਭਾਰਤ ਦੇ ਵਿੱਚ ਵੀ ਅਸਰ ਦੇਖਣ ਨੂੰ ਮਿਲ ਸਕਦਾ। ਪਤਾ ਲੱਗਾ ਜੀ ਕਿ ਬਿਹਾਰ ਦੇ 7-8 ਜ਼ਿਲ੍ਹਿਆਂ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ। ਗੰਡਵਾ ਨਦੀ ਦੇ ਵਿੱਚ ਕਿਤੇ ਪਾਣੀ ਦਾ ਪੱਧਰ ਵੱਧ ਕੇ ਅਤੇ ਆਲੇ ਦੁਆਲੇ ਦੇ ਲੋਕ ਬਰਬਾਦ ਨਾ ਹੋ ਜਾਣ, ਇਸ ਕਰਕੇ ਪ੍ਰਸ਼ਾਸਨ ਅਤੇ ਉੱਥੋਂ ਦੀ ਸਰਕਾਰ ਚੁਕੰਨੀ ਆ। ਭਾਰਤ ਦੇ ਗ੍ਰਹਿ ਵਿਭਾਗ ਦੇ ਮੰਤਰੀ ਅਮਿਤ ਸ਼ਾਹ ਨੇ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨਾਲ ਫੋਨ 'ਤੇ ਗੱਲਬਾਤ ਕੀਤੀ ਆ ਅਤੇ ਇਹ ਗੱਲ ਕਹੀ ਆ ਕਿ ਤੁਸੀਂ ਵੀ ਜਾਗਰੂਕ ਰਹਿਣਾ, ਚੁਕੰਨੇ ਰਹਿਣਾ ਅਤੇ ਕੇਂਦਰ ਦੀ ਸਰਕਾਰ ਤੁਹਾਡੇ ਨਾਲ ਆ। ਸੋ ਕਹਿਣ ਦਾ ਭਾਵ ਇਹ ਜੀ ਕਿ ਜਦੋਂ ਕਿਤੇ ਹੜ੍ਹ ਆਉਂਦਾ, ਅਸੀਂ ਤਾਂ ਚਲੋ ਪਿਛਲੇ ਸਾਲ ਇਹ ਸਾਰਾ ਮੰਜ਼ਰ ਦੇਖਿਆ ਇੱਧਰ ਕਪੂਰਥਲੇ ਦੇ ਵੱਲ ਅਤੇ ਸਰਹੱਦੀ ਖੇਤਰਾਂ ਦੇ ਵੱਲ ਕਈ ਥਾਵਾਂ 'ਤੇ, ਅਤੇ ਜਿਹੜਾ ਉਸ ਵੇਲੇ ਇੱਥੇ ਭਿਆਨਕ ਮੰਜ਼ਰ ਸੀ ਉਸ ਤੋਂ ਕਈ ਗੁਣਾ ਵੱਧ ਭਿਆਨਕ ਮੰਜ਼ਰ ਇਸ ਵੇਲੇ ਨੇਪਾਲ ਦੇ ਵਿੱਚ ਹੈ ਅਤੇ ਬਿਹਾਰ ਅਤੇ ਆਲੇ ਦੁਆਲੇ ਦੀਆਂ ਕਈ ਹੋਰ ਥਾਵਾਂ ਦੇ ਵਿੱਚ ਡਰ ਆ ਵੀ ਕਿਤੇ ਪਾਣੀ ਦਾ ਪੱਧਰ ਨਦੀਆਂ ਦੇ ਵਿੱਚ ਇੱਥੇ ਨਾ ਵਧ ਜੇ, ਕਿਤੇ ਇਹ ਨਾ ਹੋਵੇ ਓਵਰਫਲੋ ਦੇ ਕਰਕੇ ਨਦੀਆਂ ਟੁੱਟ ਜਾਣ, ਕਿਤੇ ਇਹ ਨਾ ਹੋਵੇ ਕਿ ਲੋਕਾਂ ਦੀ ਜ਼ਿੰਦਗੀ ਖਤਰੇ ਦੇ ਵਿੱਚ ਪੈ ਜੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਅਤੇ ਫਿਰ ਕਰਾਂਗੇ ਟਿੱਪਣੀ। ਨੇਪਾਲ ਦੇ ਰਸੂਆ ਜ਼ਿਲ੍ਹੇ ਦੇ ਵਿੱਚ ਹੜ੍ਹ ਦੇ ਨਾਲ ਤਬਾਹੀ ਤੋਂ ਬਾਅਦ ਬਿਹਾਰ ਦੀ ਗੰਡਕ ਨਦੀ ਦੇ ਵਿੱਚ ਅਚਾਨਕ ਪਾਣੀ ਦਾ ਪੱਧਰ ਵੱਧ ਗਿਆ। ਬਿਹਾਰ ਦੇ ਬਾਘਾ ਸਥਿਤ ਗੰਡਕ ਬੈਰਾਜ ਦੇ 36 ਗੇਟ ਖੋਲ੍ਹ ਦਿੱਤੇ ਗਏ ਨੇ। ਕੇਂਦਰੀ ਜਲ ਆਯੋਗ ਦੇ ਮੁਤਾਬਕ ਇਸ ਹੜ੍ਹ ਤੋਂ ਬਾਅਦ ਗੰਡਕ ਦੇ ਵਿੱਚ 3 ਮੀਟਰ ਉੱਚੀਆਂ ਲਹਿਰਾਂ ਉੱਠ ਸਕਦੀਆਂ ਨੇ, ਫਲੈਸ਼ ਫਲੱਡ ਆਉਣ ਦੀ ਵੀ ਸੰਭਾਵਨਾ ਬਣੀ ਹੋਈ ਹੈ। ਬਿਹਾਰ ਦੇ 8 ਜ਼ਿਲ੍ਹਿਆਂ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ। ਇਹ ਜ਼ਿਲ੍ਹੇ ਪੱਛਮੀ ਚੰਪਾਰਨ, ਪੂਰਬੀ ਚੰਪਾਰਨ, ਗੋਪਾਲਗੰਜ, ਸਾਰਣ, ਮੁਜ਼ੱਫਰਪੁਰ, ਵੈਸ਼ਾਲੀ, ਸੀਤਾਮੜੀ ਅਤੇ ਸ਼ਿਵਹਰ ਨੇ। ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਅਧਿਕਾਰੀਆਂ ਨੂੰ ਅਲਰਟ 'ਤੇ ਰਹਿਣ ਅਤੇ ਸਥਿਤੀ ਦੇ ਉੱਤੇ ਲਗਾਤਾਰ ਨਿਗਾਹ ਰੱਖਣ ਦੇ ਲਈ ਹੁਕਮ ਜਾਰੀ ਕੀਤਾ ਗਿਆ। ਅਸਲ ਦੇ ਵਿੱਚ ਨੇਪਾਲ ਤਿੱਬਤ ਬਾਰਡਰ ਦੇ ਉੱਤੇ ਬੁੱਧਵਾਰ ਨੂੰ ਅਚਾਨਕ ਆਏ ਹੜ੍ਹ ਦੇ ਕਰਕੇ ਨੇਪਾਲ ਦੇ ਰਸੂਆ ਜ਼ਿਲ੍ਹੇ ਦੇ ਵਿੱਚ ਭਾਰੀ ਤਬਾਹੀ ਮੱਚੀ ਹੈ। ਸਵੇਰੇ 9 ਵਜੇ ਤਿੱਬਤ ਦੀ ਦਿਸ਼ਾ ਦੇ ਵਿੱਚ ਭੋਟੇਕੋਸ਼ੀ ਨਦੀ ਦੇ ਵਿੱਚ ਅਚਾਨਕ ਪਾਣੀ ਦਾ ਤੇਜ਼ ਵਹਾਅ ਵਧਿਆ। ਨੇਪਾਲ ਪੁਲਿਸ ਦੇ ਮੁਤਾਬਕ 95 ਤੋਂ ਵੱਧ ਲੋਕਾਂ ਦੀ ਮੌਤ ਦੀ ਮੁੱਢਲੀ ਖਬਰ ਪ੍ਰਾਪਤ ਹੋਈ ਹੈ। ਨੇਪਾਲ ਦੇ ਸੈਰ ਸਪਾਟਾ ਵਿਭਾਗ ਦੇ ਮੁਤਾਬਕ 1000 ਤੋਂ ਵੱਧ ਲੋਕਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਰਿਹਾ। 133 ਭਾਰਤੀਆਂ ਸਮੇਤ 300 ਤੋਂ ਵੱਧ ਵਿਦੇਸ਼ੀ ਨਾਗਰਿਕ ਨੇ। ਨੇਪਾਲੀ ਅਧਿਕਾਰੀਆਂ ਦੇ ਮੁਤਾਬਕ ਇੱਕ ਵਾਰ ਫਿਰ ਹੜ੍ਹ ਦਾ ਖਤਰਾ ਮੰਡਰਾ ਰਿਹਾ। ਇੱਕ ਅਧਿਕਾਰੀ ਨੇ ਕਿਹਾ ਜੀ ਕਿ ਗਲੇਸ਼ੀਅਲ ਝੀਲ ਦੇ ਫਟਣ ਦੇ ਕਰਕੇ ਅਚਾਨਕ ਇਹ ਹੜ੍ਹ ਆਇਆ।
5: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ 3 ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ। 955 ਸੇਂਟ ਜੇਮਸ ਸਟਰੀਟ
2: ਤੇ ਹਲੇ ਵੀ 7 ਮੀਟਰ ਉੱਚਾ ਪਾਣੀ ਦਾ ਬੰਨ ਬਣਿਆ ਹੋਇਆ, ਇਹ ਕਿਸੇ ਵੀ ਵੇਲੇ ਟੁੱਟ ਸਕਦਾ। ਹੜ੍ਹ ਦਾ ਅਸਰ ਇਸ ਵੇਲੇ ਵੱਖ ਵੱਖ ਥਾਵਾਂ ਦੇ ਉੱਤੇ ਦੇਖਣ ਨੂੰ ਮਿਲ ਰਿਹਾ। ਰਸੂਆ ਦੇ ਵਿੱਚ ਟਿਮੂਰੇ, ਹਾਕੂਬੇਸੀ, ਸਲੇਟਾਰ ਅਤੇ ਹੋਰ ਵੱਖ ਵੱਖ ਥਾਵਾਂ ਦੇ ਉੱਤੇ ਕਈ ਦਰਜਨ ਬਸਤੀਆਂ ਪ੍ਰਭਾਵਿਤ ਹੋਈਆਂ ਨੇ ਅਤੇ ਉੱਥੇ ਨੁਕਸਾਨ ਪਤਾ ਨਹੀਂ ਹੋਰ ਕਿੰਨਾ ਅੱਗੇ ਤੋਂ ਅੱਗੇ ਵੱਧ ਸਕਦਾ। ਇੱਥੇ ਵੀ ਦੱਸਣਾ ਬਣਦਾ ਹੈ ਕਿ ਜਦੋਂ ਇਹ ਹੜ੍ਹ ਦੀ ਮਾਰ ਪੈਂਦੀ ਹੈ ਤਾਂ ਫਿਰ ਇਹਦੀ ਭਰਪਾਈ ਓਨੀ ਛੇਤੀ ਨਹੀਂ ਹੁੰਦੀ ਜਿੰਨੀ ਛੇਤੀ ਦੀ ਅਸੀਂ ਆਸ ਕਰ ਬਹਿੰਦੇ ਹਾਂ। ਇਸ ਵੇਲੇ ਇਸੇ ਗੱਲ ਦੀ ਅਰਦਾਸ ਕੀਤੀ ਜਾ ਰਹੀ ਹੈ ਅਤੇ ਪ੍ਰਬੰਧ ਅਗਾਊਂ ਕੀਤੇ ਜਾ ਰਹੇ ਆ ਕਿ ਕਿਤੇ ਨੇਪਾਲ ਦੇ ਵਿੱਚ ਆਏ ਹੜ੍ਹ ਦਾ ਅਸਰ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਵਿੱਚ ਦੇਖਣ ਨੂੰ ਨਾ ਮਿਲੇ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ ਇਹ ਗੱਲ ਕਹਾਂਗੇ ਕਿ ਨੇਪਾਲ ਦੇ ਵਿੱਚ ਹੜ੍ਹ ਆਇਆ, 1000 ਤੋਂ ਵੱਧ ਲੋਕ ਮੁੱਢਲੀ ਜਾਣਕਾਰੀ ਦੇ ਮੁਤਾਬਕ ਲਾਪਤਾ ਦੱਸੇ ਜਾ ਰਹੇ ਆ। ਇਹ 1000 ਤੋਂ ਕਈ ਹਜ਼ਾਰ ਵੱਧ ਵੀ ਹੋ ਸਕਦੀ ਗਿਣਤੀ। 95 ਤੋਂ ਵੱਧ ਲੋਕਾਂ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਆ ਲੱਗੇ ਕੱਲ ਆਥਣ ਦੇ ਵੇਲੇ। ਉਸ ਤੋਂ ਬਾਅਦ ਪੂਰੀ ਰਾਤ ਲੰਘੀ ਆ, ਮੌਤਾਂ ਦੀ ਗਿਣਤੀ ਵਧਣ ਦਾ ਡਰ ਬਣਿਆ ਹੋਇਆ, ਪਰ ਇਹ ਨਾ ਵਧੇ ਇਹਦੀ ਅਸੀਂ ਕਾਮਨਾ ਕਰਦੇ ਹਾਂ। ਮਤਲਬ ਇਹ ਜੀ ਕਿ ਕੁਦਰਤ ਦੇ ਮੂਹਰੇ ਜ਼ੋਰ ਨਹੀਂ ਚੱਲਦਾ। ਲੰਘੇ ਕਰ ਜਦੋਂ ਮੈਂ ਪਾਣੀ ਦੀਆਂ ਛੱਲਾਂ ਵੇਖੀਆਂ, ਜਦੋਂ ਪਾਣੀ ਸਭ ਕੁਝ ਨੂੰ ਜਿਹੜੀ ਵੀ ਚੀਜ਼ ਮੂਹਰੇ ਆਈ ਉਹਨੂੰ ਵਹਾ ਕੇ ਆਪਣੇ ਨਾਲ ਲੈ ਗਿਆ, ਇਕੱਲਾ ਮਲਬਾ ਹੀ ਦਿਸ ਰਿਹਾ, ਚਟਾਨਾਂ ਖੁਰ ਰਹੀਆਂ ਦਿਸੀਆਂ, ਉਦੋਂ ਇਉਂ ਲੱਗਾ ਜੇ ਪਾਣੀ ਜ਼ਿੰਦਗੀ ਦਿੰਦਾ ਪਾਣੀ ਮੌਤ ਵੀ ਇਸ ਤਰੀਕੇ ਨਾਲ ਦਿੰਦਾ ਜੇਕਰ ਪਾਣੀ ਬੇਕਾਬੂ ਹੋ ਜਾਵੇ ਤਾਂ। ਹੁਣ ਦੇਖੋ ਵਿਗਿਆਨੀ ਆ ਜਿਹੜੇ ਉਹ ਇਹ ਗੱਲ ਕਹਿੰਦੇ ਜੀ ਕਿ ਭਾਈ ਇੱਥੇ ਅਸੀਂ ਕੁਦਰਤ ਨਾਲ ਖਿਲਵਾੜ ਬਹੁਤ ਕੀਤਾ ਜਿਹਦੇ ਕਰਕੇ ਕੁਦਰਤ ਆ ਉਹ ਆਪਣਾ ਕਹਿਰ ਢਾ ਰਹੀ ਆ, ਪਰ ਇਹਦੇ ਵਿੱਚ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਆ ਜਿਹੜੇ ਕੁਦਰਤ ਪ੍ਰੇਮੀ ਵੀ ਹੋਣਗੇ, ਕਈ ਕੁਦਰਤ ਪ੍ਰੇਮੀ ਨਹੀਂ ਵੀ ਹੋਣੇ ਜਿਹੜੇ ਕਿ ਇਸ ਵੇਲੇ ਮੌਤ ਦੀ ਬੁੱਕਲ ਦੇ ਵਿੱਚ ਗਏ। ਪਰ ਜੋ ਅਸੀਂ ਮੰਜ਼ਰ ਦੇਖਿਆ ਬੜਾ ਖੌਫਨਾਕ ਆ, ਜੋ ਮੰਜ਼ਰ ਦੇਖਿਆ ਉਹ ਨਾ ਭੁੱਲਣ ਵਾਲਾ। ਨੇਪਾਲ ਦੇ ਵਿੱਚ ਹਜ਼ਾਰਾਂ ਕਰੋੜ ਦਾ ਨੁਕਸਾਨ ਹੁਣ ਤੱਕ ਹੋ ਚੁੱਕਿਆ, ਪਰ ਇਹ ਨੁਕਸਾਨ ਇਸ ਤੋਂ ਅੱਗੇ ਨਾ ਵਧੇ ਇਹਦੀ ਕਾਮਨਾ ਕਰਦੇ ਹਾਂ। ਪਰ ਕਹਿੰਦੇ ਆ ਵੀ ਜਿਸ ਤਰੀਕੇ ਦੇ ਨਾਲ ਉੱਥੋਂ ਦੀਆਂ ਨਦੀਆਂ ਦੇ ਵਿੱਚ ਭੋਟੇ ਕੋਸ਼ੀ ਨਦੀ ਦੇ ਵਿੱਚ ਪਾਣੀ ਦਾ ਪੱਧਰ ਇੱਕ ਵਾਰ ਫਿਰ ਵਧਿਆ, ਹੜ੍ਹ ਵਰਗੀ ਸਥਿਤੀ ਕਹਿੰਦੇ ਫਿਰ ਪੈਦਾ ਹੋ ਸਕਦੀ ਆ। ਬਾਕੀ ਵੱਖ ਵੱਖ ਦੇਸ਼ਾਂ ਦੇ ਵੱਲੋਂ ਮਦਦ ਦੀ ਜਿਹੜੀ ਕਹਿ ਰਹੀ ਵੀ ਅੱਗੇ ਗੱਲ ਰੱਖੀ ਗਈ ਆ, ਇਹ ਗੱਲ ਕਹੀ ਗਈ ਕਿ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਭਾਰਤ ਦੀ ਸਰਕਾਰ ਦਾ ਧੰਨਵਾਦ ਕਰਨਾ ਬਣਦਾ, ਸ਼ੁਕਰੀਆ ਕਰਨਾ ਬਣਦਾ ਕਿ ਭਾਈ ਇੱਥੋਂ 10 ਟਨ ਰਾਹਤ ਸਮੱਗਰੀ ਮੁੱਢਲੇ ਤੌਰ ਦੇ ਉੱਤੇ ਨੇਪਾਲ ਦੀ ਮਦਦ ਵਾਸਤੇ ਭੇਜ ਦਿੱਤੀ ਗਈ ਆ। ਬਾਕੀ ਉੱਥੇ ਹੋਰ ਕੀ ਕੁਝ ਵਾਪਰਦਾ ਇਹ ਪਲ ਦਰ ਪਲ ਅੱਗੇ ਤੋਂ ਅੱਗੇ ਜਾਣਕਾਰੀ ਵਧੀ ਜਾਣੀ ਆ। ਪਰ ਚਿੰਤਾ ਦੀ ਗੱਲ ਆ, ਫਿਕਰ ਦੀ ਗੱਲ ਆ ਕਿ ਸਾਡੇ ਗੁਆਂਢੀ ਦੇਸ਼ ਦੇ ਵਿੱਚ, ਭਾਵੇਂ ਕਿਸੇ ਗੁਆਂਢੀ ਸੂਬੇ ਦੇ ਵਿੱਚ, ਭਾਵੇਂ ਕੋਈ ਵੀ ਦੇਸ਼ ਹੋਵੇ, ਕਿਸੇ ਵੀ ਤਰੀਕੇ ਦੇ ਨਾਲ ਉਹਦੇ ਨਾਲ ਸਾਡੀ ਸਾਂਝ ਹੋਵੇ ਜਾਂ ਨਾ ਹੋਵੇ, ਜਦੋਂ ਕਿਸੇ ਦਾ ਇਨਸਾਨੀ ਤੌਰ ਦੇ ਉੱਤੇ, ਜਦੋਂ ਕਿਸੇ ਦਾ ਮਾਲੀ ਤੌਰ ਦੇ ਉੱਤੇ, ਜਦੋਂ ਕਿਸੇ ਦਾ ਵਿਅਕਤੀਗਤ ਤੌਰ ਦੇ ਉੱਤੇ ਨੁਕਸਾਨ ਹੁੰਦਾ, ਉਹਦੇ ਉੱਤੇ ਦੁੱਖ ਪ੍ਰਗਟਾਉਣਾ ਬਣਦਾ ਅਤੇ ਲੋੜ ਦੇ ਵੇਲੇ ਉਹਨਾਂ ਪੀੜਤਾਂ ਦੀ ਮਦਦ ਕਰਨੀ ਬਣਦੀ ਆ ਜਿਹੜੇ ਕਿ ਕੁਦਰਤ ਦੀ ਮਾਰ ਝੱਲ ਰਹੇ ਹੋਣ। ਲੰਘੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੁਕਤਸਰ ਸਾਹਿਬ ਦੇ ਵਿੱਚ ਰੈਲੀ ਨੂੰ ਸੰਬੋਧਨ ਕਰਨ ਗਏ ਆ। ਉਹਨਾਂ ਨੇ ਆਪਾਂ ਜਾਣਦੇ ਕਿ ਨੰਦੇੜ ਸਾਹਿਬ ਦੇ ਵਿੱਚ ਬਾਂਹ ਦੇ ਵਿੱਚ, ਸੱਜੀ ਬਾਂਹ ਦੇ ਵਿੱਚ ਛੁਰਾ ਮਾਰਿਆ ਗਿਆ ਸੀ। ਉਹ ਉਸ ਹਾਲਾਤ ਦੇ ਵਿੱਚੋਂ ਉੱਭਰ ਕੇ ਹੁਣ ਲਗਾਤਾਰ ਲੋਕਾਂ ਦੇ ਵਿੱਚ ਵਿਚਰਨ ਲੱਗੇ ਆ। ਸੱਜੀ ਬਾਂਹ ਦੇ ਵਿੱਚ ਵੰਗਣਾ ਪਾਇਆ ਹੋਇਆ, ਪਰ ਉਹਨਾਂ ਨੇ ਮਾਈਕ ਦੇ ਮੂਹਰੇ ਖੜ ਕੇ ਅਤੇ ਕਈ ਵੱਡੀਆਂ ਗੱਲਾਂ ਕਹੀਆਂ। ਉਹਨਾਂ ਨੇ ਅੰਮ੍ਰਿਤਪਾਲ ਸਿੰਘ ਦੇ ਉੱਤੇ ਸਭ ਤੋਂ ਵੱਧ ਸ਼ਬਦ ਕਵਾਰ ਕੀਤੇ ਆ। ਉਹਨਾਂ ਨੇ ਕਿਹਾ ਜੀ ਕਿ ਇਸ ਬੰਦੇ ਦਾ ਕੋਈ ਪਤਾ ਨਹੀਂ, ਇਹਦੇ ਬਾਰੇ ਕੋਈ ਜਾਣਕਾਰੀ ਨਹੀਂ, ਪਿਛੋਕੜ ਬਾਰੇ ਕੁਝ ਨਹੀਂ ਜਾਣਕਾਰੀ। ਇਹ ਦੁਬਈ ਤੋਂ ਆਇਆ, ਕਿਹਨੇ ਭੇਜਿਆ, ਕਿਹੜੇ ਮਕਸਦ ਤਹਿਤ ਆਇਆ, ਇੱਥੇ ਆ ਕੇ ਪੰਜਾਬ ਦੇ ਪੰਥ ਦੇ ਵਾਰਸ ਬਣਨ ਨੂੰ ਫਿਰਦੇ ਆ। ਕਹਿੰਦੇ ਜੀ ਅਸੀਂ ਵਾਰਸ ਹਾਂ ਪੰਜਾਬ ਦੇ। ਸੁਖਬੀਰ ਸਿੰਘ ਦੇ ਕਹਿਣ ਮੁਤਾਬਕ ਇਹ ਕੋਈ ਵਾਰਸ ਨਹੀਂ ਪੰਜਾਬ ਦੇ, ਪੰਜਾਬ ਦੀ ਧਰਤੀ ਤਾਂ ਪਹਿਲਾਂ ਹੀ ਵਾਰਸ ਆ, ਪੰਜਾਬ ਦੀ ਧਰਤੀ ਦੇ ਵਾਰਸ ਹੋਰ ਨੇ। ਪਰ ਇਹ ਲੋਕ ਜਿਹੜੇ ਕਿ ਗੱਲ ਕਹਿੰਦੇ ਕਿ ਅਸੀਂ ਨਸ਼ਾ ਛਡਾਉਣ ਦੇ ਲਈ ਕੰਮ ਕੀਤਾ, ਇਹ ਤਾਂ ਆਪਦੇ ਭਰਾ ਦਾ ਨਸ਼ਾ ਨਹੀਂ ਛੁਡਵਾ ਸਕੇ ਜਿਹੜਾ ਕਿ ਨਸ਼ਿਆਂ ਦੇ ਵਿੱਚ ਇਸ ਵੇਲੇ ਗਲਤਾਨ ਆ। ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲਾਏ ਗਏ ਦੋਸ਼ਾਂ ਦੇ ਮੁਤਾਬਕ ਇਹ ਹੁਣ ਕਹਿੰਦੇ ਜੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਆ, ਪਰ ਇਹਨਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਦਾ ਫਿਕਰ ਨਹੀਂ, ਇਹਨਾਂ ਨੂੰ ਤਾਂ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਫਿਕਰ ਆ ਅਤੇ ਬੰਦੀ ਸਿੰਘਾਂ ਦੇ ਬਹਾਨੇ ਇਹ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਭਾਲਦੇ ਆ। ਅਗਲੀ ਗੱਲ ਮਹੱਤਵਪੂਰਨ ਉਹਨਾਂ ਨੇ ਕਹੀ ਆ ਵੀ ਹੁਣ ਅੰਮ੍ਰਿਤਪਾਲ ਸਿੰਘ ਬੈਠਾ ਅੰਦਰ ਜੇਲ੍ਹ ਦੇ ਵਿੱਚ ਚੀਕਾਂ ਮਾਰਦਾ, ਉਹਨੂੰ ਲਗਾਤਾਰ ਹੁਣ ਜੇਲ੍ਹ ਦੇ ਵਿੱਚ ਰਹਿਣਾ ਪੈ ਰਿਹਾ ਅਤੇ ਬੰਦੀ ਸਿੰਘ ਤਾਂ 20-22 ਸਾਲ ਤੋਂ ਜੇਲ੍ਹਾਂ ਦੇ ਵਿੱਚ ਆ, ਪਰ ਜਿੰਨਾ ਰੌਲਾ ਇਹਨਾਂ ਨੇ ਪਾਇਆ ਜੀ ਕਿ ਬਾਹਰ ਨਹੀਂ ਆਉਣ ਦਿੰਦੇ, ਆਹ ਨਹੀਂ ਕਰਨ ਦਿੰਦੇ, ਉਹ ਨਹੀਂ ਕਰਨ ਦਿੰਦੇ, ਇਹਦਾ ਮਤਲਬ ਇਹ ਹੈ ਜੀ ਕਿ ਇੱਥੇ ਸਿਰਫ ਇਹ ਮੁੱਖ ਮੰਤਰੀ ਬਣਨ ਦਾ ਸੁਪਨਾ ਦੇਖ ਰਹੇ ਆ। ਸੋ ਬਹੁਤ ਸਾਰੇ ਲੋਕਾਂ ਨੇ ਇਸ ਗੱਲ 'ਤੇ ਸਵਾਲ ਕੀਤੇ ਆ, ਕਈ ਲੋਕ ਇਹ ਗੱਲ ਕਹਿੰਦੇ ਵੀ ਸੁਖਬੀਰ

0: ਅਕਾਲੀ ਦਲ ਦੇ ਗੱਠਜੋੜ ਦੀ ਸੰਭਾਵਨਾ ਹੋਰ ਪੱਕੀ ਹੋ ਗਈ ਹੈ। ਭਰੋਸੇਯੋਗ ਸੂਤਰੇ ਗੱਲ ਕਹਿੰਦੇ ਜੀ ਕਿ ਬੀਜੇਪੀ 70+ ਸੀਟਾਂ ਦੇ ਉੱਤੇ ਚੋਣ ਲੜਨੀ ਚਾਹਵਾਨ ਆ ਅਤੇ ਅਕਾਲੀ ਦਲ ਨੂੰ 40+ ਸੀਟਾਂ ਦੇਣ ਦੀ ਇੱਛੁਕ ਆ। ਭਾਵੇਂ ਕਿ 40 ਦੇ ਉੱਤੇ ਅਕਾਲੀਆਂ ਨੇ ਵੀ ਨਹੀਂ ਲੜਨੀ, ਉਹਨਾਂ ਨੇ ਵੱਧ ਲੈਣੀਆਂ। ਭਾਵੇਂ ਕਿ ਬੀਜੇਪੀ ਨੂੰ ਵੀ 70ਵੀਂ ਸੀਟਾਂ ਮਿਲਣੀਆਂ, ਉਹਨਾਂ ਨੂੰ ਘੱਟ ਮਿਲਣੀਆਂ, ਕਿਉਂਕਿ 70 ਸੀਟਾਂ ਦੇ ਉੱਤੇ ਬੀਜੇਪੀ ਵੀ ਮਜ਼ਬੂਤ ਨਹੀਂ ਅਤੇ 40 ਸੀਟਾਂ ਦੇ ਉੱਤੇ ਕਹਿ ਦਈਏ ਵੀ ਅਕਾਲੀ ਦਲ ਸਬਰ ਕਰ ਲਏ, ਇਹ ਵੀ ਸੰਭਵ ਨਹੀਂ। ਮਤਲਬ ਕਹਿਣ ਦਾ ਇਹ ਜੀ ਕਿ ਸੀਟਾਂ ਦੇ ਮਾਮਲੇ ਦੇ ਵਿੱਚ ਤਾਂ ਸ਼ਾਇਦ 50-50 ਵਾਲੀ ਗੱਲ ਹੋ ਜਾਵੇ ਜਾਂ ਥੋੜ੍ਹੀ ਬਹੁਤੀ ਅੱਗੇ ਪਿੱਛੇ ਵਾਲੀ ਗੱਲ ਹੋ ਜਾਵੇ, ਪਰ ਅਕਾਲੀ ਦਲ ਦਾ ਅਤੇ ਭਾਜਪਾ ਦਾ ਗੱਠਜੋੜ ਹੋ ਹੀ ਜਾਣਾ, ਇਸ ਗੱਲ ਦੀ ਸੰਭਾਵਨਾ ਨੇ ਜ਼ੋਰ ਫੜ ਲਿਆ। ਉੱਧਰ ਪਤਾ ਲੱਗਾ ਜੀ ਕਿ ਦਿੱਲੀ ਬੀਜੇਪੀ ਹਾਈਕਮਾਂਡ ਦੇ ਵੱਲੋਂ ਪੰਜਾਬ ਦੇ ਸਾਰੇ ਹੀ ਨੇਤਾਵਾਂ ਨੂੰ, ਬੀਜੇਪੀ ਨੇਤਾਵਾਂ ਨੂੰ ਇਹ ਗੱਲ ਕਹੀ ਗਈ ਆ ਕਿ ਤੁਸੀਂ ਗੱਠਜੋੜ ਦੇ ਬਾਰੇ ਅਤੇ ਅਕਾਲੀ ਦਲ ਦੇ ਬਾਰੇ ਕੋਈ ਚੰਗੀ ਜਾਂ ਕੋਈ ਕਾਟਵੀਂ ਟਿੱਪਣੀ ਨਹੀਂ ਕਰਨੀ।
1: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਬੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131, 204-230-4131, ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਅਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
2: 92.7 FM CKJS, We are the station that speaks your language.
3: Need a summer adventure? Skip the ordinary and spend the day at Assiniboine Park Zoo. Come face to face with towering dinosaurs in Dinosaurs Uncovered. Discover the strange creatures lurking in Monsters of the Abyss. And meet incredible animals from around the world. Plus, daily zoo chats, unforgettable encounters, and enough adventure to wear the kids out. You're welcome. Looking for a summer adventure right here in Winnipeg? You know what to do. Meet me at the zoo.
0: ਨਾ ਤੁਸੀਂ ਇਹ ਗੱਲ ਕਹਿਣੀ ਕਿ ਭਾਈ ਗੱਠਜੋੜ ਹੋਣਾ ਹੀ ਹੋਣਾ, ਨਾ ਤੁਸੀਂ ਇਹ ਗੱਲ ਕਹਿਣੀ ਕਿ ਬਿਲਕੁਲ ਨਹੀਂ ਹੋਣਾ। ਤੁਸੀਂ ਇੱਕੋ ਹੀ ਗੱਲ ਕਰਨੀ ਹੈ, ਜਦੋਂ ਵੀ ਪੱਤਰਕਾਰ ਪੁੱਛੇ ਕਿ ਹਮ ਤੋ 117 ਸੀਟ ਪਰ ਚੁਣਾਵ ਲੜੇਂਗੇ, ਹਮਾਰੀ 117 ਸੀਟ ਪਰ ਪੂਰੀ ਤਿਆਰੀ ਹੈ, ਹਮੇ ਪੰਜਾਬ ਕੇ ਲੋਕ ਬਹੁਤ ਮੁਹੱਬਤ ਕਰਤੇ ਹੈ, ਪੰਜਾਬ ਮੇਂ ਅਕੇਲੇ ਹੀ ਬੀਜੇਪੀ ਸਰਕਾਰ ਬਣਾਏਗੀ, ਬਸ ਤੁਸੀਂ ਇਵੇਂ ਗੱਲਾਂ ਕਰੀ ਜਾਣੀਆਂ, ਬਾਕੀ ਅਸੀਂ ਆਪੇ ਦੇਖ ਲੈਣਾ ਵੀ ਭਾਈ ਕੀ ਕਰਨਾ ਅਤੇ ਕੀ ਨਹੀਂ ਕਰਨਾ। ਪਰ ਪਹਿਲਾਂ ਇਸ ਰਿਪੋਰਟ ਦਾ ਵੀਰਵਾ ਕਿ ਸੁਖਬੀਰ ਸਿੰਘ ਬਾਦਲ ਨੇ ਮੁਕਤਸਰ ਸਾਹਿਬ ਦੇ ਵਿੱਚ ਲੰਘੇ ਕੱਲ੍ਹ ਕੀ ਕਿਹਾ ਅਤੇ ਫਿਰ ਕਰਾਂਗੇ ਟਿੱਪਣੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 2022 ਦੇ ਵਿੱਚ ਅੰਮ੍ਰਿਤਪਾਲ ਦੁਬਈ ਤੋਂ ਆਇਆ, ਵਾਲ ਕੱਟੇ, ਕਲੀਨ ਸ਼ੇਵ, ਕਿਸੇ ਨੂੰ ਅਤੀਤ ਦਾ ਪਤਾ ਨਹੀਂ, ਕਿੱਥੋਂ ਆਇਆ, ਕੀ ਕਰਦਾ ਰਿਹਾ, ਕਿਉਂ ਆਇਆ, ਕਿਵੇਂ ਪਹੁੰਚਿਆ। ਇੱਥੇ ਆ ਕੇ ਕਹਿੰਦੇ ਜੀ ਕਿ ਅਸੀਂ ਪੰਜਾਬ ਦੇ ਵਾਰਸ ਹਾਂ, ਇਹ ਵਾਰਸ ਬਣ ਗਏ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਢਾਲ ਬਣਾ ਕੇ ਥਾਣੇ ਦੇ ਵਿੱਚ ਲੈ ਕੇ ਗਏ। ਇਹ ਵਾਰਸ ਨੇ ਜੋ ਗੁਰੂ ਮਹਾਰਾਜ ਨੂੰ ਅੱਗੇ ਰੱਖ ਕੇ ਖੁਦ ਪਿੱਛੇ ਰਹਿ ਕੇ ਇਹੋ ਜਿਹੇ ਕੰਮ ਕਰਦੇ ਨੇ, ਗੱਲ ਨਸ਼ੇ ਛਡਾਉਣ ਦੀ ਕਰਦੇ ਆ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦਾ ਆਪਦਾ ਭਰਾ 24 ਘੰਟੇ ਨਸ਼ੇ ਕਰਦਾ, ਆਪਣੇ ਪਰਿਵਾਰ ਦਾ ਨਸ਼ਾ ਛੁਡਵਾ ਨਹੀਂ ਸਕੇ, ਅਤੇ ਵੱਡੀ ਗੱਲ ਇਹ ਹੈ ਜੀ ਕਿ ਇਸ ਪਰਿਵਾਰ ਦਾ ਅਤੀਤ ਇਹ ਆ ਕਿ 1984 ਤੋਂ ਲੈ ਕੇ ਅਤੇ ਪਿਛਲੇ ਲੰਮੇ ਸਮੇਂ ਤੱਕ ਪਿੰਡ ਦੇ ਵਿੱਚ ਕਾਂਗਰਸ ਦੀ ਅਗਵਾਈ ਕਰਨ ਵਾਲਾ ਪਰਿਵਾਰ ਹੈ। ਕਾਂਗਰਸ ਦੇ ਵੱਲੋਂ ਸਰਪੰਚ ਵੀ ਰਹੇ, ਉਸ ਵਕਤ ਪੰਥ ਚੇਤੇ ਨਹੀਂ ਆਇਆ ਜਦੋਂ ਕਾਂਗਰਸ ਨੇ ਟੈਂਕਾਂ ਤੋਪਾਂ ਦੇ ਨਾਲ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ, ਉਦੋਂ ਦਰਦ ਨਹੀਂ ਹੋਇਆ ਜਦੋਂ ਹਜ਼ਾਰਾਂ ਭੈਣਾਂ ਭਰਾਵਾਂ ਦਾ ਕਾਂਗਰਸ ਦੇ ਵੱਲੋਂ ਕਤਲ ਕਰਵਾਇਆ ਗਿਆ, ਅਤੇ ਹੁਣ ਇਹ ਵਾਰਸ ਕਿੱਥੋਂ ਦੇ ਬਣ ਗਏ। ਸੁਖਬੀਰ ਸਿੰਘ ਨੇ ਕਿਹਾ ਕਿ ਅਸੀਂ ਕਿਤੇ ਮਿੰਨਤਾਂ ਨਹੀਂ ਕੀਤੀਆਂ ਕਿ ਸਾਨੂੰ ਛੱਡ ਦਿਓ ਛੱਡ ਦਿਓ। ਦਲੇਰ ਉਹ ਹੁੰਦਾ ਜਿਹੜਾ ਜੇਲ੍ਹਾਂ ਦੀ ਪਰਵਾਹ ਨਹੀਂ ਕਰਦਾ, ਅੱਜ ਉਹ ਘਬਰਾਏ ਬੈਠੇ ਨੇ ਕਿ ਸਾਡਾ ਬੰਦਾ ਛੱਡੋ, ਮੁੱਖ ਮੰਤਰੀ ਦਾ ਉਮੀਦਵਾਰ ਬਣਾਓ, ਕਰੇਗਾ ਕੀ, ਉਹਦਾ ਅਤੀਤ ਸਭ ਨੂੰ ਪਤਾ, ਉਹ ਭਗਵੰਤ ਮਾਨ ਤੋਂ ਵੀ ਖਤਰਨਾਕ ਨਿਕਲੇਗਾ। ਉਹਨਾਂ ਨੇ ਕਿਹਾ ਜੀ ਕਿ ਵੱਡੇ ਬਾਦਲ ਸਾਹਿਬ ਨੇ 16 ਸਾਲ ਜੇਲ੍ਹ ਕੱਟੀ, ਇਹਨੂੰ ਹਾਲੇ 2 ਸਾਲ ਹੋਏ ਅਤੇ ਚੀਕਾਂ ਨਿਕਲੀਆਂ ਪਈਆਂ, ਕਹਿੰਦੇ ਆ ਕਿ ਛੁਡਾ ਦਿਓ ਛੁਡਾ ਦਿਓ। ਇਹ ਬੰਦੀ ਸਿੰਘਾਂ ਨੂੰ ਛੁਡਾਉਣ ਦੀ ਗੱਲ ਨਹੀਂ ਕਰ ਰਹੇ, ਅੰਮ੍ਰਿਤਪਾਲ ਸਿੰਘ ਨੂੰ ਛੁਡਾਉਣ ਦੀ ਗੱਲ ਕਰ ਰਹੇ ਆ। ਪਿਛਲੇ 30 ਸਾਲਾਂ ਦੇ ਵਿੱਚ ਇਹ ਕਿਉਂ ਨਹੀਂ ਬੋਲੇ, ਬੰਦੀ ਸਿੰਘਾਂ ਨੂੰ ਤਾਂ 20-20 ਸਾਲ ਹੋ ਗਏ, ਜਦੋਂ ਕਾਂਗਰਸ ਦੇ ਵਿੱਚ ਸੀ ਉਦੋਂ ਨੇਤਾ ਸੀ, ਉਦੋਂ ਕਿਉਂ ਨਹੀਂ ਬੋਲੇ, ਹੁਣ ਵਾਰਸ ਪੰਜਾਬ ਦੇ ਬਣਨ ਤੁਰ ਪਏ। ਬਾਦਲ ਪਰਿਵਾਰ ਨੂੰ ਉਹਨਾਂ ਨੇ ਕਿਹਾ ਜੀ ਕਿ ਖਤਮ ਕਰਨੀਆਂ ਇਹਨਾਂ ਨੇ ਸਾਜ਼ਿਸ਼ਾਂ ਕੀਤੀਆਂ, ਅਤੇ ਨਾਲ ਹੀ ਸੁਖਬੀਰ ਸਿੰਘ ਨੇ ਕਿਹਾ ਕਿ ਅਸੀਂ ਗੋਲਕਾਂ ਦੇ ਉੱਤੇ ਕਬਜ਼ਾ ਨਹੀਂ ਹੋਣ ਦੇਵਾਂਗੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਲਈ ਦੋਸਤੋ ਪਹਿਲੀ ਗੱਲ ਤਾਂ ਕਹਾਂਗੇ, ਜਿਸ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਤਿੱਖੇ ਤੇਵਰ ਅਪਣਾਏ ਆ।
1: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ, ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ, ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 1287 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ।
0: ਇਹ ਹੈਰਾਨ ਜ਼ਰੂਰ ਕਰ ਗਏ ਆ ਕਿ ਉਹਨਾਂ ਨੇ ਤਿੱਖੇ ਸ਼ਬਦ ਕਵਾਰ ਪਹਿਲੀ ਵਾਰ ਅੰਮ੍ਰਿਤਪਾਲ ਅਤੇ ਉਹਨਾਂ ਦੀ ਪਾਰਟੀ ਵਾਰਸ ਪੰਜਾਬ ਦੇ ਉੱਤੇ ਕੀਤੇ ਆ। ਮੈਂ ਅੱਗੇ ਵੀ ਬੇਨਤੀ ਕਰਦਾ ਹੁੰਦਾ ਜੀ ਕਿ ਐਤਕੀ ਪੰਜਾਬ ਦੇ ਵਿੱਚ ਬਹੁਤ ਕੁਝ ਐਸਾ ਹੋਣਾ ਜਿਹਦੇ

0: ਬਾਰੇ ਆਪਾਂ ਕਦੇ ਕਿਆਸ ਨਹੀਂ ਕੀਤਾ। ਬੜਾ ਕੁਝ ਹੋਣਾ ਸ਼ੁਰੂ ਹੋ ਚੁੱਕਿਆ ਅਤੇ ਬੜਾ ਕੁਝ ਭਵਿੱਖ ਦੇ ਵਿੱਚ ਹਾਲੇ ਹੋਊਗਾ, ਪਰ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਸਿਆਸੀ ਪਿੜ ਭਖ ਰਿਹਾ, ਸ਼ਬਦਕ ਤੌਰ 'ਤੇ ਭਖ ਰਿਹਾ। ਕਈ ਲੋਕ ਇਹ ਗੱਲ ਕਹਿੰਦੇ ਕਿ ਸੁਖਬੀਰ ਸਿੰਘ ਨੂੰ ਅੰਮ੍ਰਿਤਪਾਲ ਦੀ ਧਿਰ ਦਾ ਨਾਂ ਲੈ ਕੇ ਨਹੀਂ ਸੀ ਟਿੱਪਣੀ ਕਰਨੀ ਚਾਹੀਦੀ, ਅਤੇ ਕਈ ਲੋਕ ਇਹ ਗੱਲ ਕਹਿੰਦੇ ਜੀ ਕਿ ਆਮ ਆਦਮੀ ਪਾਰਟੀ ਨੂੰ ਵੀ ਅਕਾਲੀ ਦਲ ਭੁੱਲਣਾ ਚਾਹੀਦਾ। ਆਮ ਆਦਮੀ ਪਾਰਟੀ ਅਕਾਲੀ ਦਲ ਇਵੇਂ ਕਰ ਰਹੀ ਹੈ ਵੀ ਜਿਵੇਂ ਮੁੱਖ ਤੌਰ 'ਤੇ ਮੁਕਾਬਲੇ 'ਚ ਹੀ ਹੁੰਦੀ ਆ, ਅਤੇ ਅਕਾਲੀ ਦਲ ਨੇ ਵਾਰਸ ਪੰਜਾਬ ਦਾ ਨਾਂ ਇਵੇਂ ਲੈਣਾ ਸ਼ੁਰੂ ਕੀਤਾ ਵੀ ਜਿਵੇਂ ਮੁੱਖ ਤੌਰ ਦੇ ਉੱਤੇ ਅਕਾਲੀ ਦਲ ਦਾ ਮੁਕਾਬਲਾ ਹੀ ਵਾਰਸ ਪੰਜਾਬ ਦੇ ਨਾਲ ਆ। ਸੋ ਵੇਨੇ ਕੀ ਬਣਦਾ, ਪਰ ਪਹਿਲੀ ਵਾਰ ਸੁਖਬੀਰ ਸਿੰਘ ਬਾਦਲ ਨੇ ਕਹਿ ਦਈਏ ਆਪਣਾ ਮਨ ਦਾ ਗੁੱਸਾ ਕੱਢਿਆ, ਜਾਂ ਕਹਿ ਦਈਏ ਤਿੱਖੇ ਤੇਵਰ ਅਪਣਾਏ, ਜਾਂ ਕਹਿ ਦਈਏ ਤਿੱਖੇ ਸ਼ਬਦ ਕਵਾਰ ਕੀਤੇ ਆ, ਮੋੜਵੇਂ ਤੌਰ ਦੇ ਉੱਤੇ ਵਾਰਸ ਪੰਜਾਬ ਦੇ ਕਿਹੜੇ ਕਿਹੜੇ ਨੇਤਾ ਉੱਤਰ ਦਿੰਦੇ ਆ, ਇਹਦੇ ਵੱਲ ਨਿਗਟ ਕੇ ਰਹਿਣੀ ਆ। ਲੰਘੇ ਕੱਲ੍ਹ ਕਾਂਗਰਸ ਦੇ ਵੱਲੋਂ ਖੰਡ ਦਾ ਲੰਗਰ ਲਾਇਆ ਗਿਆ, ਸੈਕਟਰ 35 ਦੇ ਵਿੱਚ ਖੰਡ ਦਾ ਲੰਗਰ ਲਾਇਆ, 5 ਕੁਇੰਟਲ ਖੰਡ ਵੰਡੀ ਗਈ ਆ ਅਤੇ ਕਿਲੋ ਕਿਲੋ ਦਾ ਖੰਡ ਦਾ ਪੈਕਟ ਸੀ, ਅਤੇ ਕਹਿੰਦੇ ਆ ਵੀ 15 ਮਿੰਟਾਂ ਦੇ ਵਿੱਚ ਖੰਡ ਆ ਜਿਹੜੀ ਉਹ ਬੱਸ ਪਤਾ ਹੀ ਨਹੀਂ ਕਿਹੜੇ ਪਾਸੇ ਚਲੀ ਗਈ ਅਤੇ ਕੌਣ ਕੌਣ ਲੈ ਗਿਆ। ਜਿਹੜੇ ਉੱਥੇ ਲੋਕ ਗਏ ਸੀ, ਜਿਹੜੇ ਕਿ ਝੱਗੇ ਝੁੱਗੇ ਪਾੜਦੇ ਸੀ, ਲਫੜੋ ਲਫੜੀ ਹੁੰਦੇ ਸੀ ਵੀ ਮੈਨੂੰ ਖੰਡ ਦਾ ਪੈਕਟ ਚਾਹੀਦਾ, ਮੈਨੂੰ ਚਾਹੀਦਾ, ਉਹ ਕਹਿੰਦੇ ਜੀ ਕਿ ਬੜੇ ਨਿਰਾਸ਼ਾ ਦੇ ਵਿੱਚ ਮੁੜੇ ਆ। ਵੈਸੇ ਤਾਂ ਪੰਜਾਬੀਆਂ ਨੂੰ, ਗੈਰ ਪੰਜਾਬੀਆਂ ਨੂੰ ਮੁਫ਼ਤ ਦੇ ਵਿੱਚ ਜ਼ਹਿਰ ਮਿਲਦੀ ਹੋਵੇ, ਆਪਾਂ ਕਹਾਂਗੇ ਜੀ ਕਿਲੋ ਕਿਲੋ ਹੋਰ ਦੇ ਦਿਓ, ਚਲੋ ਕਿਤੇ ਨਾ ਕਿਤੇ ਕੋਈ ਸਵੀਟ ਡਿਸ਼ ਦੇ ਤੌਰ ਦੇ ਉੱਤੇ ਖੰਡ ਲਵੇੜ ਕੇ ਖਾ ਹੀ ਲਵਾਂਗੇ, ਜਾਂ ਗੁੜ 'ਚ ਲਵੇੜ ਕੇ ਖਾ ਲਾਂਗੇ। ਇਹ ਸਾਡੇ ਪੰਜਾਬੀਆਂ ਦੀ ਵੀ ਭੈੜ ਆ, ਅਤੇ ਪੰਜਾਬੋਂ ਬਾਹਰਲੇ ਭਾਰਤ ਦੇ ਸਾਰੇ ਹਿੱਸਿਆਂ ਦੇ ਵਿੱਚ ਹੀ ਆ, ਭੁੱਖ ਵਸੀ ਵੀ ਅਸਲ ਦੇ ਵਿੱਚ ਲੋਕਾਂ ਦੇ ਵਿੱਚ। ਕੱਲ੍ਹ ਤੱਕ ਇਸ ਖੰਡ ਦੀ ਕੀਮਤ ਸੀ ਲਗਭਗ 45 ਰੁਪਈਏ, 40 ਤੋਂ ਲੈ ਕੇ 45 ਰੁਪਈਏ ਕਿਲੋ, ਹੁਣ ਇਹ ਹੋ ਗਈ ਲਗਭਗ 65 ਤੋਂ ਲੈ ਕੇ 70 ਰੁਪਈਏ ਕਿਲੋ। ਜੇ ਆਪਾਂ 45 ਤੋਂ 70 ਦਾ ਫਰਕ ਦੇਖੀਏ ਤਾਂ ਰੁਪਈਏ ਤਾਂ ਵਿੱਚ 25 ਪਏ ਨਾ, ਅਤੇ ਕਿਲੋ ਦਾ ਖੰਡ ਦਾ ਪੈਕਟ ਆ। ਹੁਣ ਤੱਕ ਸਾਡਾ ਮੁਫ਼ਤ ਦੀ ਖੰਡ ਬਿਨਾਂ ਸਰੀ ਜਾਂਦਾ ਸੀ, ਪਰ ਕੱਲ੍ਹ ਅਸੀਂ ਮਰ ਚੱਲੇ ਸੀ ਵੀ ਜੇ ਸਾਨੂੰ ਉਹ ਖੰਡ ਮਿਲ ਜਾਂਦੀ ਬਚਦੇ ਅਸੀਂ ਤਾਂ ਸੀ। 15 ਮਿੰਟਾਂ ਦੇ ਵਿੱਚ ਇੱਕ ਦੂਜੇ ਦੇ ਹੱਥਾਂ ਦੇ ਵਿੱਚੋਂ ਥੈਲੀਆਂ ਖੋ ਖੋ ਕੇ ਭੱਜ ਗਏ, ਅਤੇ ਹੈਰਾਨੀ ਇਸ ਗੱਲ 'ਤੇ ਹੋਈ ਆ। ਉੱਧਰ ਕਾਂਗਰਸ ਨੇ ਗੱਲ ਕਹੀ ਆ ਕਿ ਭਾਈ ਗੁੜ ਦਾ ਭਾਅ ਵੀ ਬਹੁਤ ਵੱਧ ਗਿਆ, ਜੇ ਇਹੀ ਹਾਲਾਤ ਰਹੇ ਤਾਂ 2029 ਤੱਕ ਕਾਂਗਰਸੀ ਕਹਿੰਦੇ ਵੀ 100 ਰੁਪਈਏ ਕਿਲੋ ਖੰਡ ਹੋ ਜਾਣੀ ਆ, ਅਤੇ ਗਰੀਬ ਬੰਦਾ ਕਰੂਗਾ ਕੀ। ਗੁੜ ਦਾ ਭਾਅ ਵੱਧ ਗਿਆ, ਉੱਧਰ ਦਾਲਾਂ ਦਾ ਭਾਅ ਵੱਧ ਗਿਆ, ਉੱਧਰ ਆਟੇ ਦਾ ਭਾਅ ਵੱਧ ਗਿਆ, ਉੱਧਰ ਤੇਲ ਦਾ ਭਾਅ ਵਧਿਆ ਪਿਆ, ਉੱਧਰ ਹੋਰ ਚੀਜ਼ਾਂ ਦੇ ਭਾਅ ਬੜੇ ਵਧੇ, ਗੰਢਿਆਂ ਦਾ ਭਾਅ ਵੱਧ ਗਿਆ, ਉਹ 60 ਰੁਪਈਏ ਕਿਲੋ ਹੋਏ ਪਏ ਆ। ਕਾਂਗਰਸ ਨੇ ਲੰਘੇ ਕੱਲ੍ਹ ਵੱਖ ਵੱਖ ਨੇਤਾਵਾਂ ਨੇ ਅਤੇ ਚੰਡੀਗੜ੍ਹ ਦੇ ਵਿੱਚ ਜਾ ਕੇ ਪ੍ਰਦਰਸ਼ਨ ਦੀ ਕੋਸ਼ਿਸ਼ ਕੀਤੀ, ਪਾਣੀ ਦੀਆਂ ਵਾਛੜਾਂ ਮਾਰੀਆਂ, ਕਈ ਕਾਂਗਰਸੀ ਹਿਰਾਸਤ ਦੇ ਵਿੱਚ ਵੀ ਲਾਏ ਚੰਡੀਗੜ੍ਹ ਦੀ ਪੁਲਿਸ ਨੇ। ਮਤਲਬ ਇਹ ਜੀ ਕਿ ਕਾਂਗਰਸ ਇਸ ਵੇਲੇ ਮਹਿੰਗਾਈ ਦੇ ਮੁੱਦੇ 'ਤੇ, ਖੰਡ ਦੇ ਮੁੱਦੇ ਦੇ ਉੱਤੇ, ਕਾਲਾ ਬਾਜ਼ਾਰੀ ਦੇ ਮੁੱਦੇ ਦੇ ਉੱਤੇ, ਇਸ ਧੰਦੇ ਦੇ ਉੱਤੇ ਲਗਾਤਾਰ ਬੀਜੇਪੀ ਨੂੰ ਘੇਰਾ ਪਾ ਰਹੀ ਆ। ਬੀਜੇਪੀ ਇਹ ਗੱਲ ਕਹਿ ਰਹੀ ਹੈ ਕਿ ਕੁਝ ਕੁ ਦੇਰ ਦੀ ਗੱਲ ਆ, ਖੰਡ ਦੇ ਭਾਅ ਘੱਟ ਜਾਣੇ ਆ।
1: ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ, ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਅਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ, 2 ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313744444, 4313744444।
0: ਇਹ ਕਿੰਨੇ ਘਟਦੇ ਆ ਉਹਨਾਂ ਨੇ ਇਹ ਨਹੀਂ ਦੱਸਿਆ। ਕਦੇ ਵੀ ਕਿਸੇ ਪਾਰਟੀ ਦੀ ਸਰਕਾਰ ਨੇ ਗੱਲ ਨਹੀਂ ਕਹੀ ਕਿ ਜਿੰਨੇ ਭਾਅ ਪਹਿਲਾਂ ਸੀ ਇਹ ਉੱਥੇ ਹੀ ਗੱਲ ਆ ਕੇ ਟਿਕ ਜਾਣੀ ਆ। ਹਾਂ, ਘੱਟ ਜਾਣਗੇ, 5 ਰੁਪਈਏ ਘਟਣਗੇ ਅਤੇ 10 ਰੁਪਈਏ ਘਟਣਗੇ, ਇਹ ਆਉਣ ਵਾਲਾ ਵਕਤ ਬਿਆਨ ਕਰੂਗਾ। ਪਹਿਲੀ ਗੱਲ ਤਾਂ ਮੇਰੀ, ਖਾਸ ਕਰਕੇ ਇਕੱਲੇ ਪੰਜਾਬੀਆਂ ਦੀ ਗੱਲ ਕਰਦੇ ਹਾਂ, 23% ਤੋਂ ਵੱਧ ਪੰਜਾਬੀਆਂ ਨੂੰ ਇਸ ਵੇਲੇ ਸ਼ੂਗਰ ਦੀ ਸਮੱਸਿਆ। ਮੈਂ ਰਿਪੋਰਟ ਪੜ੍ਹੀ ਕੱਲ੍ਹ, ਲਗਭਗ 23% ਪੰਜਾਬੀ ਸ਼ੂਗਰ ਦੇ ਰੋਗ ਤੋਂ ਪੀੜਤ ਆ। ਅਤੇ ਪੰਜਾਬੀਆਂ ਨੂੰ ਜੇ ਗੱਲ ਕਹੀ ਜਾਵੇ ਜੀ ਕਿ 2 ਕਿਲੋ ਖੰਡ ਮੁਫ਼ਤ ਦੇ ਵਿੱਚ ਮਿਲਦੀ ਆ, ਅਤੇ ਮੈਂ ਕਹਿੰਦਾ ਵੀ ਆਪਦੇ ਲੀੜੇ ਵੀ ਪੜਵਾ ਲੈਣਗੇ ਅਤੇ ਲਿਟਦੇ ਜਾਣਗੇ, ਅਤੇ ਬਸ ਜੋ ਮਰਜ਼ੀ ਹੋ ਜੇ, ਬਸ ਖੰਡ ਦੇ ਲਈ ਟੁੱਟ ਕੇ ਪੈ ਜਾਣਗੇ ਮੁਫ਼ਤ 'ਚ ਕੋਈ ਵੀ ਚੀਜ਼ ਮਿਲਦੀ ਹੋਵੇ। ਖੰਡ ਖਾਣੀ ਨਹੀਂ ਚਾਹੀਦੀ ਗੀ, ਇੱਕ ਤਾਂ ਗੱਲ ਇਹ ਆ। 40 ਸਾਲ ਤੋਂ ਬਾਅਦ ਤਾਂ ਭੈਣਾਂ ਵੀਰਾਂ ਨੂੰ ਬੇਨਤੀ ਆ ਵੀ ਆਪ ਹੀ ਖੰਡ ਛੱਡ ਦਿਉ, ਇਸ ਤੋਂ ਪਹਿਲਾਂ ਕੰਡਕਟਰ ਛੁਡਵਾਵੇ, ਆਪਦੀ ਇੱਛਾ ਨਾਲ ਹੀ ਛੱਡ ਦਿਓ, ਮਿੱਠਾ ਬੋਲਿਆ ਕਰੋ, ਮਿੱਠਾ ਖਾਇਆ ਨਾ ਕਰੋ। ਅਗਲੀ ਗੱਲ ਇਹ ਜੀ ਕਿ ਸਰਕਾਰਾਂ ਨੇ ਇਵੇਂ ਕੁਝ ਕਰਨਾ, ਹੁਣ ਗੰਢਿਆਂ ਦਾ ਭਾਅ ਵਧਿਆ, ਅਤੇ ਵੇਰਵਾ ਇਹ ਆਇਆ ਜੀ ਕਿ ਨਾਸਕ ਦੇ ਵਿੱਚ ਇਤਕੀ ਮੀਂਹ ਨਹੀਂ ਪਏ ਅਤੇ ਗੰਢਿਆਂ ਦੀ ਪੈਦਾਵਾਰ ਘੱਟ ਹੋਈ ਹੈ, ਇਸ ਕਰਕੇ ਇਹ ਭਾਅ ਵੱਧ ਗਿਆ। ਕਦੇ ਹੜ੍ਹ ਆ ਗਿਆ ਤਾਂ ਵੱਧ ਗਿਆ, ਕਦੇ ਸੋਕਾ ਪੈ ਗਿਆ ਤਾਂ ਵੱਧ ਗਿਆ। ਇਹ ਜਿਹੜੇ ਬਰਸਾਤੀ ਦਿਨ ਹੁੰਦੇ ਆ, ਇਹਨਾਂ ਦਿਨਾਂ ਦੇ ਵਿੱਚ ਸਬਜ਼ੀਆਂ ਦੇ ਭਾਅ ਵਰਣੇ ਹੁੰਦੇ ਆ, ਸਰਕਾਰਾਂ ਨੇ ਡਰਾਮੇਬਾਜ਼ੀ ਕਰਨੀ ਹੁੰਦੀ ਆ। ਪਰ ਮੇਰੀ ਬੇਨਤੀ ਆ ਵੀ ਭਾਈ, ਆਪਾਂ ਖੰਡ ਦੇ ਪਿੱਛੇ ਲੀੜੇ ਨਾ ਪੜਵਾਈਏ, ਆਪਦਾ ਜਲੂਸ ਨਾ ਕਢਵਾਈਏ। ਕੋਈ ਗੱਲ ਨਹੀਂ, ਨਾ ਖਾਓ। ਬੜੇ ਮੇਰੇ ਸੱਜਣ ਐਸੇ ਆ ਜਿਹੜੇ ਕਿ ਗਰੋਸਰੀ ਦੇ ਵਿੱਚ ਸੌਦੇ ਪੱਤੇ ਦੇ ਵਿੱਚ ਖੰਡ ਲੈ ਕੇ ਨਹੀਂ ਆਉਂਦੇ, ਬਿਸਕੁਟ ਭੁਜੀਆ ਲੈ ਕੇ ਨਹੀਂ ਆਉਂਦੇ। ਉਹ ਕਹਿੰਦੇ ਵੀ ਜਿਹੜੀ ਚੀਜ਼ ਨੇ ਸੱਤਿਆਨਾਸ਼ ਕਰਨਾ ਸਰੀਰ ਦਾ, ਉਹਨੂੰ ਲੈ ਕੇ ਕਿਉਂ ਆਉਣਾ? ਇਹ ਮੁਫਤ ਦੇ ਵਿੱਚ ਵੀ ਮਿਲਦੀ ਹੋਵੇ ਤਾਂ ਵੀ ਕਿਉਂ ਲੈ ਕੇ ਆਉਣੀ ਆ? ਬਾਕੀ ਕਾਰੋਬਾਰ ਦੇ ਉੱਤੇ, ਬਾਜ਼ਾਰਵਾਦ ਦੇ ਉੱਤੇ ਇਹਦਾ ਖਾਸਾ ਅਸਰ ਪਊਗਾ। ਖਾਸ ਕਰਕੇ ਦਿਵਾਲੀ ਦੇ ਮੌਕੇ, ਮਿਠਿਆਈਆਂ ਦੇ ਮੌਕੇ ਬੜਾ ਅਸਰ ਪਊਗਾ, ਭਾਅ ਵਧਣਗੇ। ਇਸ ਪ੍ਰਸੰਗ ਦੇ ਵਿੱਚ ਵੀ ਸੋਚਿਆ ਜਾ ਰਿਹਾ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਆ, ਪਰ ਵਕਤ ਦੀ ਘਾਟ ਰੋਕਣ ਦਾ ਇਸ਼ਾਰਾ ਕਰ ਰਹੀ ਆ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਮਿਹਰਬਾਨੀ।

0: ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਟਿਊਨ ਇਨ ਕਰਨੇ ਕੇ ਲੀਏ ਆਪਕਾ ਧੰਨਵਾਦ।

0: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਸੇ ਜੁੜੇ ਰਹਿਣੇ ਕੇ ਲੀਏ ਆਪ ਸਭੀ ਕਾ ਬੇਹੱਦ ਸ਼ੁਕਰੀਆ।

0: ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।

ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਨਾ ਗੁਰਪੂਰੇ ਕੀਨੇ ਦਾਨਾ ਸਭ ਕੁਸ਼ਲ ਖੇਮ।

ਆਇਆ ਸੋਰਠ ਮਹੱਲਾ ਪੰਜਵਾਂ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਿ ਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਅੱਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾਓ ਪ੍ਰਭ।

ਆਗੈ ਸੁਖ ਗੁਰ ਦੀਆ, ਪਾਛੈ ਕੁਸਲ ਖੇਮ ਗੁਰ ਕੀਆ। ਸਰਬ ਨਿਧਾਨ ਸੁਖ ਪਾਇਆ, ਗੁਰ ਆਪਣਾ ਹਿਰਦੈ ਤੇ ਆਇਆ। ਆਪਣੇ ਸਤਿਗੁਰ ਕੀ ਵਡਿਆਈ, ਮਨ ਇੱਛੇ ਫਲ ਪਾ।

ਆਇਆ ਸੋਰਠ ਮਹੱਲਾ ਪੰਜਵਾਂ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤਿਗੁਰ ਆਪ ਗਵਾਈ ਸਿੱਖ ਸੰਤ।

ਪ੍ਰਭ ਰਾਖਿਆ ਜਨ ਨਾਨਕ ਸਾਜ ਸੁਭਾਖਿਆ ਸੋਰਠ ਮਹੱਲਾ ਪੰਜਵਾਂ ਸੋਈ ਕਰਾਏ ਜੋਤਤ ਭਾਵੈ ਮੋਹੇ ਸਿਆਣਪ ਕਛੂ ਨਾ ਆਵੈ ਹਮ ਬਾਰਗ ਤਉ ਸਰਨ ਆਏ।

ਨਾਮ ਹਿਰਦੈ ਪਰੋਇਆ, ਸਭ ਕਾਜ ਹਮਾਰਾ ਹੋਇਆ। ਪ੍ਰਭ ਚਰਨੀ ਮਨ ਲਾਗਾ, ਪੂਰਨ ਜਾ ਕੇ ਭਾਗਾ। ਮਿਲ ਸਾਧ ਸੰਗ ਹਰ ਧਿਆਇਆ, ਪਾਠ ਪਹਿਰਿਆ ਰਾਧਿਓ ਹਰ ਹਰ। ਮਨ ਚਿੰਦਿਆ ਫਲ ਪਾਇਆ ਰਹਾਉ, ਪਰਾ ਪੁਰਬਲਾ ਅੰਕਰ ਜਾਗਿਆ। ਰਾਮ ਨਾਮ ਮਨ ਲਾਗਿਆ, ਮਨ ਤਨ ਹਰ ਦਰਸ ਸਮਾਵੈ। ਨਾਨਕ ਦਾਸ ਸੱਚੇ ਗੁਣ ਗਾਵੈ, ਸੋਰਠ ਮਹੱਲਾ ਪੰਜਵਾਂ। ਗੁਰਮਿਲ ਪ੍ਰਭੂ ਚਿਤਾਰਿਆ, ਕਾਰਜ ਸਭ ਸਵਾਰਿਆ। ਮੰਦਾ ਕੋ ਨਾਇਆ ਲਾਏ, ਸਭ ਜੈ ਜੈਕਾਰ ਸੁਣਾਏ। ਸੰਤੋ ਸਾਚੀ ਸਰਨ ਸਵਾਮੀ, ਜੀ ਜੰਤ ਸਭ ਹੱਥ ਸਹਿਕੈ। ਸੁਪ੍ਰਭ ਅੰਤਰ ਜਾਮੀ ਰਹਾਓ, ਕਰਤਬ ਸਭ ਸਵਾਰੇ। ਪ੍ਰਭ ਆਪਣਾ ਬਿਰਧ ਸਮਾਰੇ, ਪਤਿਤ ਪਾਵਨ ਪ੍ਰਭ ਨਾਮਾ। ਜਨ ਨਾਨਕ ਸਤਿਗੁਰਬਾਨਾ, ਸੋਰਠ ਮਹੱਲਾ ਪੰਜਵਾਂ। ਪਾਰ ਬ੍ਰਹਮ ਸਾਜ ਸਵਾਰਿਆ, ਇਹੋ ਲਹੁੜਾ ਗੁਰੂ ਉਬਾਰਿਆ। ਅਨੰਦ ਘਰੋ ਪਿਤ ਮਾਤਾ, ਪਰਮੇਸ਼ਰ ਜੀ ਕਾ ਦਾਤਾ। ਸੁਭ ਚਿਤਵਨ ਦਾਸ।

ਨਾਨਕ ਸਰਣੀ ਆਇਆ ਮਨ ਚੰਦਿਆ ਫਲ ਪਾਇਆ ਸੋਰਠ ਮਹੱਲਾ ਪੰਜਵਾਂ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਠਾਕ ਰਹਾਈ ਬਿਘਨ ਗਏ ਹਰ ਨਾਈ ਮੇਰਾ ਪ੍ਰਭ ਹੋਵਾ ਸਦਾ ਦਯਾਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਇਆ ਕਿਰਪਾਲਾ ਰਹਾਓ ਪ੍ਰਭ ਕਰਨ ਕਾਰਨ ਸਮਰਾਥਾ ਹਰ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸਵੰਤੀ ਸੋਰਠ ਮਹੱਲਾ ਪੰਜਵਾਂ ਆਪਣਾ ਗੁਰੂ ਤੇ ਆਏ ਮਿਲ ਕੁਸਲ ਸੇਤੀ ਘਰ ਆਏ ਨਾ ਮੈਂ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਈ ਸੰਤ ਹੋ ਹਰ ਹਰ ਹਰ ਆਰਾਧੋ ਹਰ ਆਰਾਧ ਸਗੋ ਕਿਛ ਪਾਈਐ ਕਾਰਜ ਸਗਲੇ ਸਾਧੋ ਰਹਾਓ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡ ਭਾਗੀ ਜਨ ਨਾਨਕ ਨਾਮ ਤੇ ਆਇਆ ਤਿੰਨ ਸਰਬ ਸੁਖਾਂ ਫਲ ਪਾਇਆ ਸੋਰਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ

ਸਿੰਧਕ ਕੈ ਸ਼ਾਹੀ ਸੋਰਠ ਮਹੱਲਾ ਪੰਜਵਾਂ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤਹੂੰ ਨਾਹੀ ਸਾਚੇ ਸਾਹਿਬ ਸਿਓ

ਜੋ ਜਨ ਭਜਨ ਕਰੇ ਪ੍ਰਭ ਤੇਰਾ ਤਿਸੈ ਅੰਦੇਸਾ ਨਾਹੀ। ਸਤਿਗੁਰ ਚਰਨ ਲੱਗੇ ਭਉ ਮਿਟਿਆ, ਹਰ ਗੁਣ ਗਾਏ ਮਨ ਮਾਹੀ। ਸੁਖ ਸਹਿਜ ਆਨੰਦ ਘਨੇਰੇ, ਸਤਿਗੁਰ ਦੀਆ ਦਿਲਾ

ਗੁਰਚਰਨੀ ਲਗ ਤਰਿਓ ਪਵ ਸਾਗਰ ਜਪ ਨਾਨਕ ਹਰ ਹਰ ਨਾਮਾ ਸੋਰਠ ਮਹੱਲਾ ਪੰਜਵਾਂ ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਥਾਤੀ ਖਿਨ ਮੈਂ ਰਾਖ ਲਿਓ ਜਨ ਅਪਣਾ ਗੁਰਪੂਰੈ ਬੇੜੀ ਕਾਟੀ ਮੇਰੇ ਮਨ ਗੁਰ ਗੋਬਿੰਦ ਸਦ ਧਿਆਈ ਹੈ ਸਗਲ ਕਲੇਸ਼ ਮਿਟੈ ਇਸ ਅੰਤੇ ਮਨ ਚਿੰਦਿਆ ਫਲ ਪਾਈ ਹੈ ਰਹਾਓ ਜੇਤੇ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਉੱਚਾ ਅਗਮਿਆ ਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਉਜਲ ਭਏ ਦਰਬਾਰਾ ਸੋਰਠ ਮਹੱਲਾ ਪੰਜਵਾਂ ਸਿਮਰੋ ਆਪਣਾ ਸਾਈ ਦਿਨ ਸਰੈਣ ਸਾ ਧਿਆਈ ਹਾਥ ਦੇ ਜਿਨ ਰਾਖੇ ਹਰ ਨਾਮ ਮਹਾਰਸ ਚਾਖੇ ਆਪਣੇ ਗੁਰੀ ਉੱਪਰ ਕੁਰਬਾਨ ਭਏ ਕਿਰਪਾਲ ਪੂਰਨ ਪ੍ਰਭ ਦਾਤੇ ਜੀ ਹੋਏ ਮਿਹਰਬਾਨ ਰਹਾਓ ਨਾਨਕ ਜਨ ਸਰਨਾਈ ਜਿਨ ਪੂਰਨ ਪੈਜ ਰਖਾਈ ਸਗਲੇ ਦੁੱਖ ਮਿਟਾਈ ਸੁਖ ਪੁੰਚਾਓ ਮੇਰੇ ਭਾਈ ਸੋਰਠ ਮਹੱਲਾ ਪੰਜਵਾਂ ਸੁਨੋ ਬੇਨਤੀ ਠਾਕੁਰ ਮੇਰੇ ਜੀ ਜੰਤ ਤੇਰੇ ਤਾਰੇ ਰਾਖ

ਬਾਤਾ ਭਗਤ ਸਿਰ ਪਾਓ ਦਿਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਾਤਾ ਸੋਰਠ ਮਹੱਲਾ ਨਾਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰੇ ਮਨ ਰਾਮ ਸਿਉ ਕਰ ਪ੍ਰੀਤ ਸਰਵਨ ਗੋਬਿੰਦ ਗੁਣ ਸੁਨਾਉ ਵਰ ਗਾਉ ਰਸਨਾ ਗੀਤ ਰਹਾਉ ਕਰ ਸਾਧ ਸੰਗਤ ਸਿਮਰ ਮਾਧੋ ਹੋਹੇ ਪਤਿਤ ਪੁਨੀਤ ਕਾਲ ਬਿਆਲ ਜਿਉ ਭਰਿਓ ਡੋਲੈ ਮੁਖ ਪਸਾਰੇ ਮੀਤ ਆਜ ਕਾਲ ਫੁਨ ਤੋਹੇ ਗ੍ਰਸ ਹੈ ਸਮਝ ਰਾਖਉ ਚੀਤ ਕਹਿ ਨਾਨਕ ਰਾਮ ਭਜ ਲੈ ਜਾਤ ਅਵਸਰ ਬੀਤ ਸੋਰਠ ਮਹੱਲਾ ਨਾਵਾਂ ਮਨ ਕੀ ਮਨ

ਨਿੰਦਿਆ ਰਸ ਰਚਿਓ ਰਾਮ ਭਗਤ ਨੈ ਕੀਨੀ ਰਹਾਓ। ਮੁਕਤ ਪੰਥ ਜਾਣਿਓ ਤੈ ਨਾਹਨ ਧਨ ਜੋਰਨ ਕਉ ਧਾਇਆ। ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ। ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਹਿ ਉਪਜਿਓ ਕਛ ਗਿਆਨਾ। ਕਟ ਹੀ ਮਾਏ ਨਿਰੰਜਨ ਤੇਰੇ ਤੈ ਖੋਜਤ ਉਦਿਆਨਾ। ਬਹੁਤ ਜਨਮ ਪਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ। ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ। ਸੋਰਠ ਮਹੱਲਾ ਨਾਵਾਂ ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਜੈ ਸਿਮਰਤ ਗਨ ਕਾਸੀ ਉਦਰੀ ਤਾਂ ਕੋ ਜਸ ਉਰ ਤਾਰੋ ਰਹਾਓ। ਅਟਲ ਭਇਓ ਧਰੂ ਜਾਂ ਕੈ ਸਿਮਰਨ ਅਰ ਨਿਰਪੈ ਪਦ ਪਾਇਆ। ਦੁਖ ਹਰਤਾ ਇਹ ਬਿਦ ਕੋ ਸਵਾਮੀ ਤੈ ਕਾਹੇ ਬਿਸਰਾਇਆ। ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗ੍ਰਹ ਤੇ ਛੂਟਾ। ਮਹਿਮਾ ਨਾਮ ਕਹਾਂ ਲਓ ਬਰਨਾਉ ਰਾਮ ਕਹਿਤ ਬੰਧਨ ਤੇ ਟੂਟਾ। ਅਜਾ ਮਲ ਪਾਪੀ ਜਗ ਜਾਨੇ ਨਿਮਖ ਮਾਹੇ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਪੀ ਉਤਰੈ ਪਾਰਾ।

0: ਟੂਟੀਅਦ ਮਾਈ ਸਾਧ ਸੰਗ ਕਬੂ ਨਹੀਂ ਕੀਨਾ ਨੈ ਕੀਰਤ ਪ੍ਰਭ ਗਾਈ ਜਨ ਨਾਨਕ ਮੈਂ ਨਾਹੇ ਕਹੁ ਗੁਣ ਰਾਖ ਲਿਹੋ ਸਰਨਾਈ ਸੋਰਠ ਮਹੱਲਾ ਨਾਵਾਂ ਮਾਈ ਮਨ ਮੇਰੋ ਬਸ ਨਾਹੇ ਨਿਸਬਾਸਰ ਬਿਖਿਆਨ ਕੌਤਾਵਤ ਕਿਹ ਬਿਦਰੋ ਕੌਤਾਹੇ ਰਹਾਓ ਵੇਦ ਪੁਰਾਨ ਸਿਮਰਤ ਕੇ ਮਤ ਸੁਨੋ ਨਿਮਖ ਨਾ ਹੀਏ ਬਸਾਵੈ ਪਰ ਧਨ ਪਰਦਾਰਾ ਸਿਉ ਰਚਿਓ ਬਿਰਥਾ ਜਨਮ ਸਿਰਾਵੈ ਮਦ ਮਾਇਆ ਕੈ ਭਇਓ ਬਾਵਰੋ ਸੂਜਿਤ ਨੈ ਕਛ ਗਿਆਨਾ ਕਟ ਹੀ ਪੀਤਰ ਬਸਤ ਨਿਰੰਜਨ ਤਾਂ ਕੋ ਮਰਮ ਨਾ ਜਾਨਾ ਜਬ ਹੀ ਸਰਨ ਸਾਧ ਕੀ ਆਇਓ ਦੁਰਮਤ ਸਗਲ ਬਿਨਾਸੀ ਤਬ ਨਾਨਕ ਚੇਤਿਓ ਚਿੰਤਾ ਮਨ ਕਾਟੀ ਜਮਕੀ ਫਾਸੀ।
1: ਸਰਬ ਸਾਂਝੀ ਗੁਰਬਾਣੀ ਪ੍ਰੋਗਰਾਮ ਦੇ ਸਪੌਂਸਰ ਹਨ ਟੌਪ ਲਿੰਕ ਲੋਨ ਐਂਡ ਲੀਜ਼ਿੰਗ। ਤੁਹਾਡਾ ਟਰੱਕ ਟ੍ਰੇਲਰ ਦਾ ਲੋਨ ਕਿਤੋਂ ਨਹੀਂ ਹੋ ਰਿਹਾ ਜਾਂ ਤੁਸੀਂ ਯੂਜ਼ਡ ਟਰੱਕ ਖਰੀਦਣੇ ਹਨ ਤੇ ਸਾਨੂੰ ਕਾਲ ਕਰੋ 204-480-9600 ਜਾਂ ਆਨਲਾਈਨ ਵਿਜ਼ਿਟ ਕਰੋ ਟੌਪ ਲਿੰਕ ਫਾਈਨੈਂਸ਼ੀਅਲ ਡੋਟ

0: Basta call karo 204-772-1313. Canada's number one provider of training, consulting, and software for the transportation industry. ACE, ACI, e-manifest, permits, CTPA, and more. Visit avaal.com.
1: ਓ ਵੈਲਕਮ ਹੈ ਜੀ ਆਪਣਾ ਹੀ ਗਰਾਜ ਹੈ
2: ਬ੍ਰਿਜਰਡ ਆਟੋ ਬੋਡੀ ਸ਼ਾਪ ਵਿਨੀਪੈਗ ਵਿੱਚ ਪੰਜਾਬੀ ਬਾਈਆਂ ਦੀ ਮਸ਼ਹੂਰ MPI ਯਾਨੀ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਦੀ ਮਨਜ਼ੂਰਸ਼ੁਦਾ ਆਟੋ ਬੋਡੀ ਸ਼ਾਪ
3: ਐਕਸੀਡੈਂਟਲ ਟੁੱਟੀਆਂ ਭੱਜੀਆਂ ਕਾਰਾਂ ਵੈਨਾਂ ਤੇ SUV ਦਾ ਤਸੱਲੀ ਬਖਸ਼ ਬੋਡੀ ਵਰਕ
2: ਕੀ MPI ਤੁਹਾਡੀ ਗੱਡੀ ਦਾ ਕਲੇਮ ਘੱਟ ਦੇ ਰਹੀ ਹੈ ਤਾਂ ਅਸੀਂ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾ ਸਕਦੇ ਹਾਂ
3: ਇੱਥੇ ਕ੍ਰੈਕ ਅਤੇ ਟੁੱਟੀਆਂ ਹੋਈਆਂ ਵਿੰਡਸ਼ੀਲਡਾਂ ਵੀ ਰਿਪੇਅਰ ਕੀਤੀਆਂ ਜਾਂਦੀਆਂ ਨੇ ਇੱਥੇ ਸਪੋਰਟਸ ਕਾਰਾਂ ਨੂੰ ਕਸਟਮ ਪੇਂਟ ਵੀ ਕੀਤਾ ਜਾਂਦਾ ਹੈ
2: ਟੈਕਸੀਆਂ ਵਾਲੇ ਵੀਰਾਂ ਦੇ ਟਾਈਮ ਦਾ ਖਾਸ ਖਿਆਲ ਅਤੇ ਖਾਸ ਡਿਸਕਾਊਂਟ ਵੀ ਪ੍ਰਿਚਰਡ ਆਟੋ ਬੋਡੀ ਸ਼ਾਪ ਦੇ 22 ਚਾਰਲੀ ਗਿੱਲ ਨੂੰ ਮਿਲੋ
3: 171 ਪ੍ਰਿਚਰਡ ਐਵੇਨਿਊ ਵਿਨੀਪੈਗ
2: ਫੋਨ 204-582-3807
3: 204-582-3807
4: ਫਾਈਨੈਂਸ਼ੀਅਲ ਸਕਸੈਸ ਪਲੈਨਿੰਗ ਨਾਲ ਆਉਂਦਾ ਹੈ ਨਾ ਕਿ ਸਿਰਫ ਕਿਸਮਤ ਨਾਲ ਦਲਜੀਤ ਕੈਂਥ ਨੂਰਾ ਫਾਈਨੈਂਸ਼ੀਅਲ ਤੋਂ ਤੁਹਾਨੂੰ ਗਾਈਡ ਕਰਦੇ ਨੇ ਰਿਟਾਇਰਮੈਂਟ ਇਨਵੈਸਟਮੈਂਟਸ ਤੇ ਟੈਕਸ ਪਲੈਨਿੰਗ ਵਿੱਚ ਸਿੰਪਲ ਕਲੀਅਰ ਤੇ ਰਿਜ਼ਲਟ ਓਰੀਐਂਟਡ ਅਪਰੋਚ ਨਾਲ ਬੁੱਕ ਕਰੋ ਆਪਣੀ ਕੰਸਲਟੇਸ਼ਨ ਅੱਜ ਹੀ ਕਾਲ 204-979-0786 ਨੂਰਾ ਫਾਈਨੈਂਸ਼ੀਅਲ ਫਿਊਚਰ ਨੂੰ ਸਿਕਿਓਰ ਕਰੋ ਅੱਜ ਤੋਂ
5: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
6: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ ਫਲੈਕਸੀਬਲ ਟਾਈਮਿੰਗਸ ਫ੍ਰੀ ਡੈਮੋ ਕਲਾਸ ਅੱਜ ਹੀ ਕਾਲ ਕਰੋ 204-463-0110
7: ਵਿਨੀਪੈਗ ਵਾਲਿਓ ਤਿਆਰ ਹੋ ਜਾਓ ਗੱਜਾ ਬ੍ਰੋਸ ਦੀ 1115 ਗੇਟਵੇ ਰੋਡ ਲੋਕੇਸ਼ਨ ਰੀਓਪਨ ਹੋ ਗਈ ਹੈ
8: ਨਵੀਨ ਮੈਨੇਜਮੈਂਟ ਟੀਮ ਤੇ ਸਪੈਸ਼ਲ ਰੀਓਪਨਿੰਗ ਪ੍ਰਾਈਸਸ ਦੇ ਨਾਲ 1115 ਗੇਟਵੇ ਰੋਡ ਸਟੋਰ ਫਰੈਸ਼ ਲੁੱਕ ਫਰੈਸ਼ ਟੀਮ ਤੇ ਉਹੀ ਗੱਜਾ ਬ੍ਰੋਸ ਦਾ ਡਿਲੀਸ਼ੀਅਸ ਟੇਸਟ
7: ਇੰਜੋਏ ਕਰੋ ਕ੍ਰਿਸਪੀ ਫਿਸ਼ ਪਕੌੜਾ ਮੈਰੀਨੇਟ ਚਿਕਨ ਲੈਗਸ ਐਂਡ ਥਾਈਸ ਵਿੰਗਸ ਟਿੱਕਾ ਫਿਸ਼ ਗੋਟ ਲੈਂਬ ਵੈਜ ਆਪਸ਼ਨ ਐਂਡ ਹੈਲਦੀ ਨਾਨ ਫਰਾਈਡ ਓਵਨ ਕੁੱਕ ਆਈਟਮਸ ਹਰ ਫੈਮਿਲੀ ਹਰ ਪਾਰਟੀ ਦੇ ਲਈ ਪਰਫੈਕਟ
9: ਵਿਨੀਪੈਗ ਵਾਲਿਓ ਗੱਜਾ ਬ੍ਰੋਸ ਗੇਟਵੇ ਤੇ ਕ੍ਰਿਸਪੀ ਫਿਸ਼ ਪਕੌੜਾ ਦੀ ਸਿਰਫ $8.99 ਦੀ ਸਪੈਸ਼ਲ ਪ੍ਰਾਈਸ ਨੂੰ ਮਿਸ ਨਾ ਕਰ ਜਾਇਓ ਵਿਜ਼ਿਟ ਗਰਚਾ ਬ੍ਰੋਸ 1115 ਗੇਟਵੇ ਰੋਡ ਯੂਨਿਟ 5 ਲੋਕੇਸ਼ਨ
7: ਗਰਚਾ ਬ੍ਰੋਸ ਟੇਸਟ ਦੈਟ ਬ੍ਰਿੰਗਸ ਐਵਰੀਵਨ ਟੁਗੇਦਰ
10: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਅਸਲੀ ਰੇਡੀਓ ਰੇਡੀਓ ਧਮਾਲ

0: ਚੱਕਦਾ ਜੀ ਕਾਲਰ ਜੀ ਤੁਸੀਂ ਆਉਂਦੇ ਰਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਲਾ ਸਕਦੇ ਆ ਕਿਹੜਾ ਗਾਣਾ ਲਾਉਣਾ ਜੀ ਜਿਹੜਾ ਮਰਜ਼ੀ ਚਲੋ ਸਿੱਧੂ ਮੂਸੇ ਠੀਕ ਲਾ ਦਿੰਨੇ ਕੋਈ ਗੱਲ ਨੀ ਗਾਣਾ ਲਾ ਦਿੰਨੇ ਆਪਾਂ ਹੈਲੋ ਸਤਿ ਸ੍ਰੀ ਅਕਾਲ ਹੈਲੋ ਹਾਂਜੀ ਹਾਂਜੀ ਦੱਸੋ ਕਿਹੜਾ ਗਾਣਾ ਲਾਉਣਾ ਲੱਖੀ ਦਾ ਅੱਛਾ ਰੱਖੜੀ ਬੰਨਤੀ ਤੁਸੀਂ ਵੀਰੇ ਦੇ ਸੁਬਾ ਸੁਬਾ ਬੰਨਤੀ ਅੱਜ ਬੰਨੀ ਕੇ ਕੱਲ ਬੰਨੀ ਸੀ ਕੀ ਗਿਫਟ ਮਿਲਿਆ ਫਿਰ ਇੱਕ ਤਾਂ ਵਾਲੀਆਂ ਦਿੱਤੀਆਂ ਤੇ ਵਾਲੀਆਂ ਤੇ ਹੋਰ ਕੀ ਦਿੱਤਾ ਪੈਸੇ ਵੈਰੀ ਗੁੱਡ ਫਿਰ ਤੇ ਮੌਜਾਂ ਲੱਗ ਗਈਆਂ ਫਿਰ ਤੇ ਅੱਜ ਗਾਣਾ ਲਾਵਾਂਗੇ ਆਪਾਂ ਤੁਹਾਡਾ ਖੁਸ਼ੀ ਮਨਾਵਾਂਗੇ ਹਨਾ ਹਾਂਜੀ ਬਾਏ ਬਾਏ ਬਾਏ ਥੈਂਕ ਯੂ ਕਾਲ ਕਰਨ ਦੇ ਲਈ ਬਹੁਤ ਸ਼ੁਕਰੀਆ ਤੁਹਾਡਾ ਔਰ ਗਾਣਾ ਲਾਵਾਂਗੇ ਇੱਕ ਸਿੱਧੂ ਮੂਸੇ ਵਾਲੇ ਦਾ ਵੀ ਕੋਈ ਗਾਣਾ ਲਾਵਾਂਗੇ ਤੇ ਰੱਖੜੀ ਦੇ ਉੱਤੇ ਕੋਈ ਗਾਣਾ ਯਾਦ ਕਰਾਇਓ ਮੈਨੂੰ ਆਪਾਂ ਫਿਰ ਰੱਖੜੀ ਦੇ ਉੱਤੇ ਵੀ ਬੱਚਿਆਂ ਦੀ ਫਰਮਾਇਸ਼ ਪੂਰੀ ਕਰਾਂਗੇ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਰਹਿਣਾ 92.7 FM 204-780-8881 ਦੇ ਉੱਤੇ ਤੁਹਾਡੀ ਕਾਲ ਆ ਸਕਦੀ ਆ ਬਹੁਤ ਸਾਰੇ ਤੁਹਾਡੇ ਟਿਕਟੋਕ ਦੇ ਉੱਤੇ ਮੈਸੇਜ ਆ ਰਹੇ ਨੇ ਸੋ ਬਹੁਤ ਧੰਨਵਾਦ ਸਾਰਿਆਂ ਦਾ ਔਰ ਸ਼ੁਕਰੀਆ ਤੁਸੀਂ ਲਗਾਤਾਰ ਪ੍ਰੋਗਰਾਮ ਨੂੰ ਟਿਕਟੋਕ ਦੇ ਉੱਤੇ ਸੁਣਦੇ ਹੋ ਜੁੜਦੇ ਹੋ ਦੇਖਦੇ ਹੋ ਔਰ ਆਪਣੇ ਪਿਆਰੇ ਪਿਆਰੇ ਕਮੈਂਟ ਕਰਕੇ ਸਾਡਾ ਹੌਸਲਾ ਵੀ ਵਧਾਉਂਦੇ ਹੋ ਸੋ ਰਘੂਬੀਰ ਜੀ ਵੈਲਕਮ ਤੁਹਾਡਾ ਔਰ ਸਤਿ ਸ਼੍ਰੀ ਅਕਾਲ ਯੂਜ਼ਰ ਸਾਹਿਬ ਤੁਹਾਡਾ ਨਾਮ ਚੇਂਜ ਕਰੋ ਜੇ ਤੁਸੀਂ ਸਾਡੇ ਰੈਗੂਲਰ ਯੂਜ਼ਰ ਹੋ ਇੱਕ ਆਪਣਾ ਨਾਮ ਜ਼ਰੂਰ ਮੇਰੇ ਹਿਸਾਬ ਨਾਲ ਯੂਜ਼ਰ ਦੇ ਵਿੱਚ ਤੁਸੀਂ ਮੈਨਸ਼ਨ ਕਰੋ ਔਰ ਫਿਰ ਅਸੀਂ ਸਾਨੂੰ ਚੰਗਾ ਲੱਗੇਗਾ ਅਸੀਂ ਤੁਹਾਡਾ ਨਾਮ ਭੁੱਲ ਗਏ ਔਰ ਇਸ ਤੋਂ ਬਿਨਾਂ ਹੋਰ ਬਹੁਤ ਸਾਰੇ ਭਜਨ ਜੀ ਪੀ ਬੀ ਦਾਸ ਵਾਲੇ ਹਰਜਿੰਦਰ ਜੀ ਅਤੇ ਹਰਜਿੰਦਰ ਬਰਾੜ 170 ਥੈਂਕ ਯੂ ਬਾਈ ਜੀ ਥੈਂਕ ਯੂ ਬਹੁਤ ਮਿਹਰਬਾਨੀ ਰੋਬਨ ਜੀ ਸ਼ੁਕਰੀਆ ਤੁਹਾਡਾ ਲਾਈਵ ਨੂੰ ਤੁਸੀਂ ਜੁਆਇਨ ਕੀਤਾ ਸਾਨੂੰ ਫੋਲੋ ਜ਼ਰੂਰ ਕਰ ਲਿਓ ਅਤੇ ਇਸ ਤੋਂ ਬਿਨਾਂ ਹੈਪੀ ਰੱਖੜੀ ਫੋਰ ਐਵਰੀ ਵਨ ਥੈਂਕ ਯੂ ਜੀ ਦੀਪ ਬਾਈ ਜੀ ਸਤਿ ਸ਼੍ਰੀ ਅਕਾਲ ਬਾਜ ਲੁਬਾਣਾ ਜੀ ਵੈਲਕਮ ਤੁਹਾਡਾ ਹਰਜੋਤ ਦਿਓਲ ਜੀ ਵੈਲਕਮ ਤੁਹਾਡਾ ਟਵਿੰਸ ਹੇਅਰ ਸਲੂਨ ਤੋਂ ਸਤਿ ਸ਼੍ਰੀ ਅਕਾਲ ਜੀ ਹੈਪੀ ਫਰਾਈਡੇ ਇਨ ਸਰਚ ਆਫ ਸਿਰਨਿਟੀ ਭਾਅ ਜੀ ਘੜੀ ਕੈਸੀ ਉਹਦੀ ਆ ਹਾਂਜੀ ਬਿਲਕੁਲ ਜੀ ਕੈਸੀ ਉਹਦੀ 1500 ਰੁਪਏ ਦੀ ਘੜੀ ਲਾਈ ਆ ਔਰ ਇਸ ਤੋਂ ਬਿਨਾਂ ਸਤਿ ਸ਼੍ਰੀ ਅਕਾਲ ਸਿੰਘ ਬਾਈ ਜੀ ਸਤਿ ਸ਼੍ਰੀ ਅਕਾਲ ਨਾਈਸ ਪ੍ਰੋਗਰਾਮ ਬਹੁਤ ਧੰਨਵਾਦ ਪ੍ਰੋਗਰਾਮ ਨੂੰ ਨਾਈਸ ਤੁਸੀਂ ਬਣਾਉਣਾ ਹੈਗਾ ਵਧੀਆ ਵਧੀਆ ਗਾਣਿਆਂ ਦੀਆਂ ਫਰਮਾਇਸ਼ਾਂ ਤੁਸੀਂ ਅੱਜ ਕਰਿਓ ਫਿਰ ਆਪਾਂ ਫਰਾਈਡੇ ਦਾ ਜਿਹੜਾ ਦਿਨ ਆ ਵੀਕਐਂਡ ਆ ਜਾਣਾ ਗਾ ਔਰ ਕੰਮਾਂ ਕਾਰਾਂ ਤੋਂ ਅੱਜ 2 ਦਿਨ ਫਿਰ ਹੁਣ ਵਿਹਲ ਥੋੜ੍ਹੀ ਜਿਹੀ ਮਿਲੂਗੀ ਅਤੇ ਉਸ ਦੀ ਖੁਸ਼ੀ ਆਪਾਂ ਮਨਾਈਏ ਨਾਲ ਮਿਲ ਕੇ 2 ਘੰਟੇ ਵਧੀਆ ਰੌਣਕਾਂ ਲਾਈਏ ਮਨਵਿੰਦਰ ਸਿੱਧੂ ਜੀ ਸਤਿ ਸ਼੍ਰੀ ਅਕਾਲ ਸ਼ੀਰਾ ਬੋਆਏ ਜੀ ਵੈਲਕਮ ਮਨਪ੍ਰੀਤ ਟਾਟਲਾ ਜੀ ਲਾਈਵ ਨੂੰ ਲਾਈਕ ਕਰਨ ਦੇ ਲਈ ਬਹੁਤ ਧੰਨਵਾਦ ਤੁਹਾਡਾ ਕਲੱਬ ਹਾਊਸ ਵਾਲਿਓ ਵੈਲਕਮ ਤੁਹਾਡਾ ਵਾਹਿਗੁਰੂ ਮੱਲੀ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਇਸ ਤੋਂ ਬਿਨਾਂ ਕੁਲਵੰਤ ਸਰਪੰਚ ਸਾਹਿਬ ਵੈਲਕਮ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਹੋਰ ਵੀ ਬਹੁਤ ਸਾਰੇ ਤੁਹਾਡੇ ਕਮੈਂਟ ਸੋਰੀ ਜੀ ਕੋਈ ਮਿਸ ਹੋ ਗਿਆ ਹੋਵੇ ਤਾਂ ਪਰ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ ਗਾ ਅਤੇ ਲਾਈਵ ਸਾਡੇ ਅਕਾਊਂਟ ਨੂੰ ਫੋਲੋ ਕਰ ਲਿਓ ਅਤੇ ਇੱਕ ਤੁਸੀਂ ਸ਼ੇਅਰ ਕਰ ਦਿਓ ਪਲੀਜ਼ ਇਸ ਗੱਲ ਦੇ ਲਈ ਤੁਹਾਨੂੰ ਬੇਨਤੀ ਆ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੱਧ ਤੋਂ ਵੱਧ ਨਵੇਂ ਸਾਡੇ ਨਾਲ ਸਰੋਤੇ ਜੁੜਦੇ ਆ ਅਤੇ ਆਪ ਨੂੰ ਬਹੁਤ ਚੰਗਾ ਲੱਗਦਾ ਗਾ ਵਿਨੀਪੈਗ ਦੇ ਸਾਰੀ ਜਿਹੜੀ ਕਮਿਊਨਿਟੀ ਦੇ ਸਾਡੀ ਕਮਿਊਨਿਟੀ ਦੇ ਜਿਹੜੇ ਸਰੋਤੇ ਨੇ ਜਾਂ ਆਲੇ ਦੁਆਲੇ ਟਿਕਟੋਕ ਦਾ ਬੜਾ ਫਾਇਦਾ ਹੈਗਾ ਦੂਰ ਦੁਰਾਡਿਓਂ ਔਰ ਹੋਰਾਂ ਕੰਟਰੀਜ਼ 'ਚੋਂ ਸਮੁੰਦਰੋਂ ਪਾਰ ਕੋਈ 7 ਸਮੁੰਦਰੋਂ ਪਾਰ ਆ ਕੋਈ 4 ਸਮੁੰਦਰੋਂ ਪਾਰ ਆ ਕੋਈ ਕਿਤੇ ਆ ਅਤੇ ਕੋਈ ਕਿਤੇ ਆ ਅਤੇ ਤੁਸੀਂ ਜਿੱਥੇ ਵੀ ਜੁੜ ਗਏ ਹੋ ਤੁਹਾਡਾ ਅਸੀਂ ਵੈਲਕਮ ਆਖਦੇ ਹਾਂ ਰੇਡੀਓ ਧਮਾਲ ਵਿਨੀਪੈਗ ਦਾ ਨੰਬਰ 1 ਰੇਡੀਓ ਸਟੇਸ਼ਨ ਔਰ 2009 ਤੋਂ ਤੁਹਾਡੀ ਸੇਵਾ ਦੇ ਵਿੱਚ ਆ ਔਰ HD ਹਾਈ ਡੈਫੀਨੇਸ਼ਨ ਰੇਡੀਓ ਤੁਸੀਂ ਆਪਣੀਆਂ ਗੱਡੀਆਂ ਦੇ ਵਿੱਚ ਇੰਜੋਏ ਕਰ ਸਕਦੇ ਹੋ ਸੁਖਜੀਤ ਸਿੰਘ ਮਠਾੜੂ ਜੀ ਵੈਲਕਮ ਤੁਹਾਡਾ ਬਲਤੇਜ ਸਿੱਧੂ ਜੀ ਕਹਿੰਦੇ ਕੁਲਦੀਪ ਮਾਨਕ ਦਾ ਇੱਕ ਗੀਤ ਆ ਹਾਂ ਇਹ ਸਹੀ ਗੱਲ ਆ ਇਹ ਵੀ ਥੋੜ੍ਹਾ ਜਿਹਾ ਗਾਣਾ ਇਹ ਵੈਸੇ ਲਾ ਤਾਂ ਸਕਦੇ ਹੈ ਥੋੜ੍ਹਾ ਜਿਹਾ ਇਮੋਸ਼ਨਲ ਇੱਕ ਵੀਰ ਦਹੀਂ ਵੇ ਰੱਬਾ ਸੌਂ ਖਾਣ ਨੂੰ ਬੜਾ ਜੀ ਕਰਦਾ ਹੰਸਦੀਪ ਜੀ ਰੇਡੀਓ ਲਗਾਓ ਅਤੇ ਮਨਦੀਪ ਦੀ ਆਵਾਜ਼ 'ਤੇ ਸਾਡੇ ਲਈ ਬੋਨਸ ਥੈਂਕ ਯੂ ਹੰਸਦੀਪ ਜੀ ਬਹੁਤ ਸ਼ੁਕਰੀਆ ਪਿਆਰ ਦੇਣ ਦੇ ਲਈ ਤੁਹਾਡੇ ਵੱਲੋਂ ਔਰ ਕੁਲਵੰਤ ਸਰਪੰਚ ਜੀ ਕੀ ਭੇਜਿਆ ਤੁਸੀਂ ਆਪਾਂ ਇਹ ਵੀ ਚੈੱਕ ਕਰਾਂਗੇ ਚੰਨ ਵਰਗਾ ਗਾਣਾ ਸਰਜੀਤ ਭੁੱਲਰ ਦਾ ਜ਼ਰੂਰ ਚੰਨ ਵਰਗਾ ਗਾਣਾ ਵੀ ਲਾਵਾਂਗੇ ਅਤੇ ਪਹਿਲਾਂ ਮੇਰੇ ਪਿੱਛੇ ਤਾਰੇ ਰਿਹਾ ਤੋੜਦਾ ਤੇ ਹੁਣ ਮੇਰਾ ਦਿਲ ਤੋੜਤਾ। ਸਾਗਰ ਬੱਗਾ ਜੀ, ਬੈਸਟ ਰੇਡੀਓ ਇਨ ਵਿਨੀਪੈਗ, ਥੈਂਕ ਯੂ ਬਾਈ ਤੁਹਾਡੇ ਨਾਈਸ ਕਮੈਂਟ ਲਈ, ਬਹੁਤ ਧੰਨਵਾਦ ਸਾਗਰ ਜੀ। ਤੁਸੀਂ ਤੁਸੀਂ ਆਉਂਦੇ ਹੋ ਜੀ, ਬਹੁਤ ਕੀ ਇੰਨੇ ਲਿਸੇ, ਹੌਲੀ ਜਗ੍ਹਾ ਤੋਂ ਬੋਲਦੇ ਹੋ? ਨਾ ਨਾ ਜਾਣ ਕੇ, ਫਰਾਈਡੇ ਦਾ ਦਿਨ ਆ, ਮਾੜਾ ਜਿਹਾ ਗੜਕ ਚ ਬੋਲੋ। ਬਹੁਤ ਵਧੀਆ ਬਹੁਤ ਵਧੀਆ, ਚੜ੍ਹਦੀ ਕਲਾ।
1: ਚਲੋ ਸ਼ੁਕਰ ਹੈ ਜੀ, ਫਿਰ ਅੱਜ ਬਲਕਾਰ ਸਿੰਘ ਦਾ ਖੰਡ ਮਿਸ਼ਰੀ ਲਾ ਦਿਓ ਜੀ।
0: ਆਏ ਹਾਏ, ਚਲੋ ਲਾ ਦਿੰਨੇ, ਵਧੀਆ ਗਾਣਾ ਯਾਦ ਕਰਾਇਆ ਤੇ।
1: ਹਾਂਜੀ ਧੰਨਵਾਦ ਜੀ।
0: ਖੰਡ ਮਿਸ਼ਰੀ ਬਲਕਾਰ ਸਿੱਧੂ, ਠੀਕ ਹੈ, ਜ਼ਰੂਰ ਲਾਵਾਂਗੇ ਬਾਈ, ਥੈਂਕ ਯੂ ਥੈਂਕ ਯੂ, ਓਕੇ ਬਹੁਤ ਸ਼ੁਕਰੀਆ। ਤੇ ਜਿਹੜੇ ਰਾਹ ਤੋਂ ਲੰਘ ਹੈ ਜਾਂਦੀ, ਹੈਨਾ, ਨੌਂ ਝੂਟੇ ਖਾਂਦੀ, ਪਤਾ ਨਹੀਂ। ਚਲੋ ਗਾਣਾ ਸੁਣਾਂਗੇ ਅੱਜ, ਨਾਲ ਹੀ ਤੁਹਾਨੂੰ ਫੋਕਸ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਵਾਲਿਆਂ ਦਾ ਸੁਨੇਹਾ ਦੇਈਏ, ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਨ ਦੇ ਮਾਹਰ, ਵਿਸਟਰ ਵੀਜ਼ਾ ਜੇ ਤੁਸੀਂ ਕਰਵਾਉਣਾ ਹੋਵੇ, ਜਾਂ ਤੁਸੀਂ ਕੋਈ ਕਮਰਸ਼ੀਅਲ ਮੋਰਗੇਜ ਕਰਵਾਉਣੀ ਹੋਵੇ, ਜਾਂ ਤੁਸੀਂ ਕੋਈ ਇਨਵੈਸਟਮੈਂਟ ਪਲੈਨਿੰਗ ਕਰਨੀ ਹੋਵੇ, ਤਾਂ ਤੁਸੀਂ ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਦੀ ਟੀਮ ਨੂੰ ਹੰਡਰਡ ਮੈਂਟਲੀ ਡਰਾਈਵ ਦੇ ਉੱਤੇ ਜਾ ਕੇ ਮਿਲ ਸਕਦੇ ਹੋ। ਵੀਰਿੰਦਰ ਸਿੰਘ ਬਹਿਲ ਜੀ ਨਾਲ ਗੱਲਬਾਤ ਕਰ ਸਕਦੇ ਹੋ 204-230-4131 ਦੇ ਉੱਤੇ, ਜਾਂ ਫਿਰ ਸਿਮਰਨ ਜੀ ਜਸਵਾਲ ਜੀ ਨੂੰ ਫੋਨ ਕਰ ਲਿਓ 204-688-3358 204-688-3358 ਦੇ ਉੱਤੇ ਸੰਪਰਕ ਕਰ ਸਕਦੇ ਹਾਂ। ਗੰਡੂ ਆਟੋ ਸੇਲਸ ਐਂਡ ਸਰਵਿਸ ਵਾਲਿਆਂ ਕੋਲ ਹਰ ਰੋਜ਼ ਦੇ ਵਾਂਗੂ ਤਕਰੀਬਨ ਟਰੱਕ ਭਰ ਕੇ ਗੱਡੀਆਂ ਦੇ ਆਉਂਦੇ ਨੇ, ਅਤੇ ਜਲਦੀ ਤੋਂ ਪਹਿਲਾਂ ਵਿਕ ਵੀ ਜਾਂਦੀਆਂ ਨੇ। ਜੇਕਰ ਤੁਸੀਂ ਵੀ ਕੋਈ ਚੰਗੀ ਗੱਡੀ ਦੀ ਭਾਲ ਦੇ ਵਿੱਚੋਂ, ਇੱਕ ਮਨਪਸੰਦ ਆਪਣੀ ਗੱਡੀ, ਉਹ ਵੀ ਡੀਲਰ ਤੋਂ ਲੈ ਕੇ ਬੇਫਿਕਰ ਹੋ ਕੇ ਤੁਸੀਂ ਘਰੇ ਗੱਡੀ ਲੈ ਕੇ ਆਉਣੀ ਹੈ, ਕਿਉਂਕਿ ਡੀਲਰ ਦੀ ਗਰੰਟੀ ਹੁੰਦੀ ਹੈ, ਟਿਕਾਣਾ ਹੁੰਦਾ ਗਾ, ਅਤੇ ਸੋ ਤੁਸੀਂ ਗੰਡੂ ਆਟੋ ਸੇਲਸ ਐਂਡ ਸਰਵਿਸ ਵਾਲਿਆਂ ਕੋਲੋਂ ਗੱਡੀ ਲੈ ਕੇ ਆਓ, ਅਤੇ ਗਰੰਟੀ ਵਰੰਟੀ ਦੇ ਨਾਲ ਲੈ ਕੇ ਆਓ, ਕਾਰ ਪਰੂਫ ਦੇਖ ਕੇ ਲੈ ਕੇ ਆਓ, ਵੀ ਗੱਡੀ ਦਾ ਕੋਈ ਪਹਿਲਾਂ ਐਕਸੀਡੈਂਟ ਤਾਂ ਨਹੀਂ ਗਾ, ਕੋਈ ਚੂਲ ਤਾਂ ਨਹੀਂ ਵਿੰਗੇਗੀ। 222 ਮੈਕਫਿਲਪ ਸਟਰੀਟ, ਫੋਨ ਨੰਬਰ 204-227-8028 204-227-8028 ਦੇ ਉੱਤੇ ਸੰਪਰਕ ਹੋ ਸਕਦਾ। ਵੈਸੇ ਚੂਲ ਹੁੰਦੀ ਕੀ ਆ, ਕੀ ਤੁਸੀਂ ਸਾਨੂੰ ਅਪਡੇਟ ਕਰੋਗੇ, ਚੂਲ ਕੀ ਹੁੰਦੀ ਆ, ਕੋਈ ਦਰਵਾਜ਼ੇ ਦਰਵੂਜੇ ਦੀ ਗੱਲ ਹੁੰਦੀ ਆ ਇੱਥੇ, ਜਾਂ ਕੋਈ ਹੋਰ ਗੱਲ ਹੁੰਦੀ ਆ, ਚੂਲ ਵਿੰਗੀ ਰਹਿੰਦੀ ਆ? ਕਈ ਵਾਰੀ ਬੰਦਾ ਕਹਿੰਦਾ ਹੁੰਦਾ ਨਾ ਵੀ ਆਹ ਤਾਂ ਯਾਰ ਲੋਹਾ ਮਾੜਾ ਗਾ, ਇਹਦਾ ਤਾਂ ਇਹਦੀ ਤਾਂ ਕੋਈ ਨਾ ਕੋਈ ਚੂਲ ਵਿੰਗੀ ਰਹਿੰਦੀ ਆ, ਇਹ ਕਿਹੜੀ ਚੂਲ ਹੁੰਦੀ ਹੈ ਕਿਸੇ ਨੂੰ ਪਤਾ? ਕਾਲ ਕਰਕੇ ਦੱਸਿਓ ਨੰਬਰ 'ਤੇ 204-780-8881 204-780-8181। ਐਕਚੁਲੀ ਚੂਲ ਕਿੱਥੇ ਲੱਗਦੀ ਆ, ਕਿਹੜੀ ਹੁੰਦੀ ਹੈ, ਚੂਲ ਨੂੰ ਕੀ ਕਹਿੰਦੇ ਹਾਂ ਆਪਾਂ, ਮਾੜਾ ਜਿਹਾ ਦੱਸਿਓ ਪਲੀਜ਼। ਕਾਲ ਕਰਿਓ, ਥੋੜ੍ਹੀਆਂ ਬਹੁਤੀਆਂ ਤੁਹਾਡੇ ਨਾਲ ਗੱਲਾਂ ਵੀ ਮਾਰਦੇ ਹਾਂ। ਅਤੇ MDF ਟਾਇਰ 251 ਓਕਪੰਡ ਹਾਈਵੇ ਦੇ ਉੱਪਰ ਨੇ, ਨਵੇਂ ਪੁਰਾਣੇ ਟਰੱਕਾਂ ਟਿਲਰਾਂ ਦੇ ਟਾਇਰ ਇਹਨਾਂ ਕੋਲ ਸਟਾਕ ਦੇ ਵਿੱਚ ਹੁੰਦੇ ਨੇ। ਜੇਕਰ ਤੁਸੀਂ ਵੀ ਆਪਣੇ ਟਰੱਕਾਂ ਨੂੰ ਚੰਗੇ ਟਾਇਰ ਪਵਾਉਣਾ ਚਾਹੁੰਦੇ ਹੋ, ਗਰੰਟੀ ਵਾਲੇ ਟਾਇਰ ਪਵਾਉਣਾ ਚਾਹੁੰਦੇ ਹੋ, ਜਾਂ ਫਿਰ ਕਦੇ ਉੱਦਾਂ ਤੁਹਾਨੂੰ ਕੋਈ ਐਮਰਜੈਂਸੀ ਆ ਜਾਵੇ, ਤਾਂ ਤੁਸੀਂ ਇਹਨਾਂ ਦੀ ਰੋਡ ਸਾਈਡ ਸਰਵਿਸਿਸ ਵੀ ਲੈ ਸਕਦੇ ਹੋ। ਜਿੱਥੇ ਖੜ੍ਹੇ ਹੋਵੋਗੇ ਉੱਥੇ ਆ ਕੇ ਤੁਹਾਡੇ ਟਾਇਰ ਦੀ ਰਿਪੇਅਰ, ਜਾਂ ਫਿਰ ਨਵਾਂ ਟਾਇਰ ਪਾ ਕੇ ਜਾਣਗੇ। ਨੰਬਰ ਆਕਾਸ਼ਵੀਰ ਦਾ 204-583-8880 204-583-8880 ਦੇ ਉੱਤੇ ਸੰਪਰਕ ਕਰ ਸਕਦੇ ਹੋ। ਜੀ ਕਾਲਰ ਜੀ, ਤੁਸੀਂ ਆਉਂਦੇ ਹੋ?
2: ਸਤਿ
0: ਸ਼੍ਰੀ ਅਕਾਲ ਜੀ।
2: ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ, ਮੈਂ ਡੇਲੀ ਸੁਣਦਾ ਵਾਂ, ਮੈਂ ਟੈਕਸੀ ਡਰਾਈਵਰ ਹੈਗਾ ਵਾਂ।
0: ਠੀਕ ਹੈ ਬਾਈ, ਥੈਂਕ ਯੂ ਤੁਹਾਡਾ ਜੀ।
2: ਹਾਂਜੀ, ਉਹਨੇ ਨਾ ਛੋਟੀ ਗੁੜੀ ਆਈ ਸੀ, ਉਹਨੇ ਕਿਹਾ ਸੀਗਾ ਕਿ ਰੱਖੜੀ ਦਾ ਕੋਈ ਗਾਣਾ ਲਾ ਦਿਓ, ਤੁਸੀਂ ਕਿਹਾ ਸੀ ਦੱਸਿਓ।
0: ਹਾਂਜੀ,
2: ਤੇ ਗਾਣਾ ਹਿੰਦੀ ਚ ਹੈਗਾ, ਚੱਲ ਸਕਦਾ ਵੇ?
0: ਹਾਂ ਜ਼ਰੂਰ, ਜੇ ਚੱਲਣ ਵਾਲਾ ਹੋਇਆ ਆਪਾਂ ਚਲਾਵਾਂਗੇ।
2: ਬੈਨਾ ਨੇ ਭਾਈ ਕੀ ਕਲਾਈ ਪੇ ਪਿਆਰ ਬੰਦਾ ਹੈ।
0: ਅੱਛਾ,
2: ਹਾਂਜੀ,
0: ਬੈਨਾ ਨੇ ਭਾਈ ਕੀ ਕਲਾਈ ਪੇ
2: ਪਿਆਰ ਬੰਦਾ ਹੈ,
0: ਬੈਨਾ ਨੇ ਭਾਈ ਕੀ ਕਲਾਈ ਪੇ ਪਿਆਰ ਬੰਦਾ, ਠੀਕ ਹੈ, ਆਪਾਂ ਜ਼ਰੂਰ ਇੱਕ ਪਹਿਰਾ ਲਾ ਦਾਂਗੇ। ਤੁਸੀਂ ਫੋਨ ਕੀਤਾ ਗਾ, ਤੇ ਆਪਾਂ ਜ਼ਰੂਰ ਰੱਖੜੀ ਦੇ ਉੱਤੇ ਸਪੈਸ਼ਲ
2: ਛੋਟੀ ਗੁੜੀਆ ਦੀ ਸੁਣਿਆ ਸੀ ਤੇ ਤੁਸੀਂ ਕਿਹਾ ਸੀ ਸੁਜੈਸਟ ਕਰਨਾ।
0: ਹਾਂ ਨਹੀਂ, ਆਪਾਂ ਤੁਹਾਡਾ ਸੁਜੈਸ਼ਨ ਮੰਨਾਂਗੇ ਵੀ, ਔਰ ਆਪਾਂ ਗਾਣਾ ਚਲਾਵਾਂਗੇ ਵੀ ਵੀਰ।
2: ਠੀਕ ਹੈ, ਠੀਕ ਹੈ ਵੀਰ ਜੀ, ਸ਼ੁਕਰੀਆ ਜੀ।
0: ਹਾਂ ਥੈਂਕ ਯੂ, ਸਾਨੂੰ ਤੁਸੀਂ ਸੁਣਦੇ ਹੋ ਹਰ ਰੋਜ਼, ਤੁਹਾਡਾ ਬਹੁਤ ਸ਼ੁਕਰੀਆ ਗਾ
2: ਵੀਰ ਜੀ। ਠੀਕ ਹੈ ਜੀ,
0: ਠੀਕ ਹੈ, ਬੜੀ ਮਿਹਰਬਾਨੀ। ਤੁਹਾਨੂੰ ਪਤਾ ਚੂਲ ਕਿਹਨੂੰ ਕਹਿੰਦੇ ਆ?
2: ਕਿਹਨੂੰ ਕੀ ਜੀ?
0: ਚੂਲ ਵਿੰਗੀ ਹੋ ਗਈ।
2: ਚੂਲ ਵਿੰਗੀ ਹੋ ਗਈ? ਨਹੀਂ ਵੀਰੇ, ਮੈਨੂੰ ਨਹੀਂ ਪਤਾ।
0: ਅੱਛਾ ਠੀਕ, ਥੈਂਕ ਯੂ ਵੀਰੇ, ਤੁਸੀਂ ਵੀ ਸੁਣਿਓ, ਫਿਰ ਕੋਈ ਨਾ ਕੋਈ ਦੱਸੂਗਾ ਸਾਡੇ ਸਰੋਤੇ, ਬੜੇ ਜਿਹੜੇ ਹੈਗੇ ਆ ਗਿਆਨ ਰੱਖਦੇ ਨੇ ਬਹੁਤ ਸਾਰੀਆਂ ਪੁਰਾਣੀਆਂ ਨਵੀਆਂ ਗੱਲਾਂ ਦਾ, ਅਤੇ ਆਪਾਂ ਜ਼ਰੂਰ। ਚੂਲ ਵਿੰਗੀ ਹੋ ਗਈ ਜਾਂ ਚੂਲਾ ਟੁੱਟ ਗਿਆ, ਇਹ ਚੂਲਾ ਅਤੇ ਚੂਲ ਉਹੀ ਆ ਕਿ ਫਰਕ ਆ, ਇਹ ਬੜੀ ਉਲਝਣ ਪੈ ਗਈ ਅੱਜ। ਜੀ ਕਾਲਰ ਜੀ, ਤੁਸੀਂ ਆਉਂਦੇ ਹੋ?
3: ਜੀ ਮਨਦੀਪ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
3: ਕੀ ਹਾਲ ਆ ਮਨਦੀਪ ਜੀ?
0: ਬਹੁਤ ਵਧੀਆ, ਚੜ੍ਹਦੀ ਕਲਾ, ਤੁਸੀਂ ਸੁਣਾਓ ਜੀ।
3: ਪਹਿਲਾਂ ਤਾਂ ਰੱਖੜੇ ਦੇ ਸਾਰਿਆਂ ਨੂੰ ਵਧਾਈਆਂ ਜੀ।
0: ਥੈਂਕ ਯੂ ਜੀ, ਥੈਂਕ ਯੂ, ਤੁਹਾਨੂੰ ਮੁਬਾਰਕਾਂ।
3: ਤੇ ਚੂਲ ਤਾਂ ਵੈਸੇ ਗੱਡੇ ਦੀ ਚੂਲ ਜਿੱਦਾਂ ਜਿੱਥੇ ਪਹੀਆ ਚੱਲਦਾ ਜੀ।
0: ਅੱਛਾ, ਗੱਡੇ ਦੇ ਜਿੱਥੇ ਪਹੀਆ ਚੱਲਦਾ ਉਹਨੂੰ ਚੂਲ ਕਹਿੰਦੇ ਆ?
3: ਉਹਦੇ ਉੱਪਰ ਜਦੋਂ ਚੱਲਦਾ, ਸਮਝ ਲਓ ਉਹਨੂੰ, ਕਹਿ ਲਓ ਆਪਣਾ ਐਕਸਲ, ਕਹਿ ਲਓ ਜੋ ਮਰਜ਼ੀ ਕਹਿ ਲਓ ਜੀ।
0: ਅੱਛਾ, ਐਕਸਲਾਂ ਨੂੰ ਚੂਲ ਕਹਿੰਦੇ ਸੀ?
3: ਨਹੀਂ, ਐਕਸਲ ਹਾਂ ਉਹ ਵੀ ਚੂਲ ਹੀ ਹੁੰਦੀ, ਐਕਸਲ ਵੀ। ਤੇ ਚੂਲ ਤਾਂ ਬਹੁਤ ਬਹੁਤ ਚੀਜ਼ਾਂ ਦੀ ਹੁੰਦੀ ਆ ਜੀ, ਜਿਵੇਂ ਕੋਈ ਸਿੱਧੀ ਜੀ ਚੀਜ਼ ਕੱਢੀ ਜਾਵੇ ਜਿਹਦੇ ਪਹੀਆ ਘੁੰਮਦਾ ਉਹਨੂੰ ਚੂਲ ਕਹਿੰਦੇ ਨੇ ਜੀ।
0: ਓਕੇ,
3: ਤੇ ਜੇ ਉਹ ਚੂ ਚੂ ਕਰਦਾ ਤੇਲ ਨਾ ਪਾਇਆ ਫਿਰ ਕਹਿੰਦੇ ਚੋਲ ਵਿੰਗੀ ਹੋ ਗਈ ਜੀ ਇਹਦੀ, ਯਾਨੀ ਜੇ ਗੱਡਾ ਟਾਇਟ ਚੱਲਦਾ ਜਾਂ ਜੇ ਚੋਲ ਵਿੰਗੇ, ਜੇ ਕੋਈ ਨਰਾਜ਼ ਹੋ ਜਾਵੇ ਉਹਨੂੰ ਵੀ ਕਹਿੰਦੇ ਚੋਲ ਵਿੰਗੀ ਹੋ ਗਈ ਜੀ ਇਹਦੀ।
0: ਅੱਛਾ,
3: ਹਾਂ ਜੇ ਕੋਈ ਕਿਸੇ ਗੱਲ ਤੋਂ ਗੁੱਸੇ ਗਿੱਲੇ ਹੋ ਜਾਵੇ,
0: ਹਾਂਜੀ
3: ਜਿਵੇਂ ਮੈਂ ਹੋ ਜਾਂਦਾ,
0: ਹਾਂਜੀ ਹਾਂਜੀ, ਪਰ ਕਹਿੰਦਾ ਆਪਾਂ ਦੋਨੇ ਰੁੱਸ ਬੈਠੇ ਤਾਂ ਮਨਾਊ ਕੌਣ ਵੇ।
3: ਹਾਂਜੀ ਹਾਂਜੀ, ਹਾਂ ਚਰਖਾ ਗਲੀ ਦੇ ਵਿੱਚ ਡਾਲਿਆ।
0: ਹਾਂ ਹੁਣ ਦੋਨੇ ਰੁੱਸਣ ਵਾਲੀ ਗੱਲ ਨਾ ਕਰੋ।
3: ਓਕੇ
0: ਓਕੇ ਠੀਕ ਹੋ। ਅਗਲੀ ਕਾਲ ਤੁਸੀਂ ਆਉਂਦੇ ਰਹੋ।
4: ਸਤਿ ਸ੍ਰੀ ਅਕਾਲ ਵੀਰਾ ਜੀ।
0: ਸਤਿ ਸ੍ਰੀ ਅਕਾਲ ਜੀ।
4: ਇਹ ਚੂਲ ਦਾ ਜੀ ਮੇਰੇ ਹਿਸਾਬ ਨਾਲ ਜੀ ਜਿਹੜਾ ਮੰਜਾ ਹੁੰਦਾ ਨਾ, ਉਹਦੀਆਂ ਜਿਹੜੀਆਂ ਪਾਵਿਆਂ ਦੇ ਵਿੱਚ ਆਪਾਂ ਠੋਕਦੇ ਆ ਉਹਨੂੰ ਚੂਲਾ ਕਹਿੰਦੇ ਆ ਜੀ।
0: ਬਾਈਆਂ ਨੂੰ?
4: ਹਾਂਜੀ।
0: ਉਹ ਤਾਂ ਬਾਈ ਨੀ ਹੁੰਦੀ,
4: ਬਾਈ ਤਾਂ ਹੁੰਦੀ ਆ ਜੀ, ਸਰਾਊ ਵੀ ਹੁੰਦੇ ਆ, ਲੇਕਿਨ ਜਿੱਥੇ ਠੋਕੀ ਜਾਂਦੀ ਆ ਉਹ ਚੂਲ ਉਹਨੂੰ ਕਹਿੰਦੇ ਆ ਜੀ, ਉਹ ਚੂਲ ਬਣ ਜਾਂਦੀ ਆ ਪਾਵੇ ਦੇ ਵਿੱਚ ਜੋ
0: ਪਾਵੇ ਦੇ ਵਿੱਚ ਜਿਹੜੀ ਮੋਰੀ ਆ।
4: ਹਾਂਜੀ, ਪਾਵੇ ਦੇ ਵਿੱਚ ਦੋ ਸਰਾਖ ਮਾਰਦੇ ਆ ਤੇ ਇੱਕ ਪਾਸੇ ਬਾਈ ਫਸਦੀ ਆ, ਇੱਕ ਪਾਸੇ ਉਹਨੂੰ ਸਰਾਊ ਫਸਦਾ ਜੀ।
0: ਅੱਛਾ ਲੈ, ਆਹ ਤਾਂ ਕਹਾਣੀ ਬਦਲਤੀ ਤੁਸੀਂ ਤਾਂ।
4: ਹਾਂਜੀ, ਉਹ ਚੂਲ ਇੱਦਾਂ ਵੀ ਜਦੋਂ ਪਾਵੇ ਟੇਢੇ ਅੱਗੇ ਮੰਜੇ ਹੁੰਦੇ, ਜਿਹੜਾ ਬੰਦਾ ਮੰਜੇ ਤੇ ਲੰਮਾ ਪਿਆ ਹੋਊਗਾ ਇਹ ਉਹੀ ਸਮਝ ਸਕਦਾ।
0: ਹਾਂ ਸਹੀ ਗੱਲ ਆ, ਉਹ ਇੱਕ ਪਾਸੇ ਉੱਚਾ ਹੋ ਜਾਂਦਾ ਸੀਗਾ।
4: ਹਾਂਜੀ, ਟੇਢਾ ਜਿਹੜਾ ਉਹਦਾ ਪਾਵਾ ਟੇਢਾ ਹੋ ਜਾਂਦਾ ਸੀ, ਉਹਨੂੰ ਕਹਿੰਦੇ ਸੀ ਚੂਲ ਵਿੰਗੀ ਹੋ ਗਈ।
0: ਓਕੇ, ਫਿਰ ਇੱਕ ਬੰਦਾ ਦੂਜੇ ਬਾਈ ਤੇ ਬਹਿੰਦਾ ਸੀ ਤੇ ਇੱਕ ਬੰਦਾ ਦੂਜੀ ਦੇ?
4: ਨਹੀਂ, ਉਹਦੇ ਵਿੱਚ ਨਾ ਕਈ ਵਾਰੀ ਫੇਰ ਉਹ ਮਤਲਬ ਪਾਵਾ ਸਿੱਧਾ ਕਰਨ ਲਈ ਵਿੱਚ ਪੱਤਰਾਂ ਲਾਉਂਦੇ ਹੁੰਦੇ ਸੀ ਚੂਲਾਂ ਦੇ ਵਿੱਚ, ਫੇਰ ਉਹਨੂੰ ਮਤਲਬ ਪਾਵਾ ਸਿੱਧਾ ਕਰਨਾ ਤੇ ਤਾਂ ਮਤਲਬ ਉਹਨੂੰ ਉਹ ਜਿਹੜਾ ਤੁਸੀਂ ਕਹਿੰਦੇ ਵੀ ਇੱਕ ਪਾਵਾ ਚੱਕ ਹੋ ਜਾਂਦਾ ਸੀ, ਉਹ ਕਈ ਵਾਰੀ ਬਾਹਰ ਮੰਜਾ ਭਿੱਜਵੇ ਬਾਣ ਦਾ ਹੁੰਦਾ ਸੀ ਤੇ ਬਾਰਖਾ ਦੇ ਨਾਲ ਭਿੱਜਵੇ ਤਾਂ ਉਹ ਮਤਲਬ ਇੱਦਾਂ ਪਿੰਗੀ ਟਿੱਡੀ ਵੀ ਹੋ ਜਾਂਦੀ ਸੀ।
0: ਵੈਰੀ ਗੁੱਡ ਵੈਰੀ ਗੁੱਡ, ਤੁਹਾਡੀ ਮੰਜਿਆਂ ਦੇ ਉੱਤੇ ਵੈਸੇ ਨਾ ਬਹੁਤ ਨੌਲੇਜ ਆ, PhD ਕਰੀ ਬੈਠੇ ਹੋ। ਬਹੁਤ ਚੰਗੀ ਗੱਲ ਆ, ਥੈਂਕ ਯੂ ਬਾਈ, ਬਹੁਤ ਸ਼ੁਕਰੀਆ ਪ੍ਰੋਗਰਾਮ ਨੂੰ ਸੁਣਨ ਦੇ ਲਈ ਤੇ ਪਾਰਟਿਸਪੇਟ ਕਰਨ ਦੇ ਲਈ। ਹੁਣ ਬਾਈ ਜੀ ਕਹਿੰਦੇ ਨਹੀਂ ਇਹ ਚੂਲ ਮੰਜੇ ਦੀ ਹੁੰਦੀ ਆ, ਅਮਰੀਕ ਸਿੰਘ ਕਹਿੰਦੇ ਨਹੀਂ ਚੂਲ ਐਕਸਲ ਨੂੰ ਕਹਿੰਦੇ ਆ। ਜੀ ਕਾਲਰ ਜੀ, ਤੁਸੀਂ ਆਉਂਦੀ ਏ ਰੋਂ? ਬਹੁਤ ਵਧੀਆ, ਚੜ੍ਹਦੀ ਕਲਾ ਜੀ।
5: ਚਲੋ ਬਾਈਆਂ ਦੇ ਦੋਵਾਂ ਨੇ ਅਲੱਗ ਅਲੱਗ ਆਪਸ਼ਨਾਂ ਦੇ ਦਿੱਤੀਆਂ ਤਾਂ ਮੇਰੀ ਇੱਕ ਆਪਸ਼ਨ ਵੀ ਹੈ।
0: ਅੱਛਾ, ਤੀਜੀ ਵੀ ਆਊ?
5: ਚੂਲ ਬਾਈ ਉਹਦੀ ਚਰਖੇ ਦੀ।
0: ਚੂਲ ਚਰਖੇ ਦੀ ਹੁੰਦੀ ਆ?
5: ਹਾਂਜੀ, ਚਰਖੇ ਦੀ, ਜਿਹੜਾ ਬੀਜੇ ਟੱਕਲਾ ਘੁੰਮਦਾ ਹੁੰਦਾ।
0: ਹਾਂਜੀ
5: ਜੀ, ਤੇ ਬੁੜੀਆਂ ਪੂਣੀਆਂ ਲਗਾਉਂਦੀਆਂ ਹੁੰਦੀਆਂ।
0: ਮੈਂ ਤਾਂ ਪਹਿਲੇ ਬਾਈ ਦੀ ਗੱਲ ਵੀ ਤੇ ਮੈਂ ਤਾਂ ਮੰਨ ਗਿਆ ਸੀਗਾ, ਮੈਂ ਦੂਜੇ ਦੀ ਮੰਨੀ ਤੇ ਹੁਣ ਤੀਜੀ ਆ ਗਈ। ਲੋ ਚਲੋ ਆਪਾਂ ਤਾਂ ਇਹ ਮੰਨ ਲੈਣੇ ਆ, ਸਾਨੂੰ ਤਾਂ ਨੌਲੇਜ ਚਾਹੀਦੀ ਆ ਜੀ। ਇਹ ਵੀ ਗੱਲ ਮੇਕ ਸੈਂਸ ਕਰਦੀ ਆ, ਲੌਜਿਕ ਬਣਦਾ, ਇਹ ਵੀ ਸੁਣੀ ਆ ਗੱਲ ਹਨਾ, ਵੀ ਚਰਖੇ ਦੀ ਹੁੰਦੀ ਆ ਚੂਲ, ਕਿੱਧਰ ਪਹੀਏ ਚਲਾ ਤੇ ਕਿੱਧਰ। ਹੁਣ ਬਾਈ ਕਹਿੰਦੇ ਮੰਜੇ ਦੀ ਚੂਲ ਆ, ਤੇ ਹੁਣ ਇਹ ਨਵੇਂ ਕਾਲਰ ਸਾਡੇ ਕਹਿੰਦੇ ਨਹੀਂ ਜੀ, ਇਹ ਤਾਂ ਚਰਖੇ ਦੀ ਚੂਲ ਹੁੰਦੀ ਆ। ਅਗਲੀ ਕਾਲ ਤੁਸੀਂ ਆਉਂਦੀ ਏ ਰੋ।
6: ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ, ਸੋਰੀ ਤੁਸੀਂ ਥੋੜਾ ਜਿਹਾ ਲੇਟ ਹੋ ਗਏ, ਮੈਂ ਸ਼ਬਦ ਲਾਉਣਾ ਸੀ ਤੁਹਾਡੇ ਵੱਲੋਂ ਭੇਜੀ ਫਰਮਾਇਸ਼।
6: ਚੱਲ ਕੋਈ ਗੱਲ ਨੀ, ਤੇ ਤੁਹਾਡਾ ਥੈਂਕ ਯੂ ਬਹੁਤ ਬਹੁਤ, ਤੇ ਤੁਹਾਡੇ ਰੇਡੀਓ ਧਮਾਲ ਦੀ ਐਡ ਨਾਲ ਸਾਡੇ ਕੋਲ ਬਹੁਤ ਕਸਟਮਰ ਆ ਰਹੇ ਹੇਲ ਡੈਮੇਜ ਦੇ।
0: ਬਹੁਤ ਚੰਗੀ ਗੱਲ ਆ ਜੀ।
6: ਤੇ ਬਾਕੀ ਸਾਡੇ ਕੋਲ ਨਾ 23-24 ਮਾਡਲ ਦੀਆਂ ਗੱਡੀਆਂ ਸੀ, 2 ਸਾਲ ਪੁਰਾਣੀਆਂ ਜਿਹੜੀਆਂ ਹੁੰਦੀਆਂ ਕੱਢੀ ਜਾਂਦੇ ਹੁਣ, ਤੇ ਜੇ ਕਿਸੇ ਭੈਣ ਭਰਾ ਨੂੰ ਲੈਣੀਆਂ ਹੁਣ ਤਾਂ ਬਹੁਤ ਘੱਟ ਗੱਡੀਆਂ ਚੱਲੀਆਂ ਆਪਣੇ ਕੋਲ, 40-45
0: ਗੱਡੀਆਂ।
6: ਹਾਂਜੀ,
0: ਵੈਰੀ ਗੁੱਡ ਬਈ। ਜੇ ਤੁਸੀਂ ਰੈਂਟਲ ਗੱਡੀਆਂ ਹੁੰਦੀਆਂ ਬਾਈ ਜੀ ਹਰਿਆਂ ਕੋਲੇ, ਜੇਕਰ ਤੁਸੀਂ ਗੱਡੀ ਦੇ ਚਾਹਵਾਂ ਨੂੰ ਘੱਟ ਚੱਲੀ ਗੱਡੀ ਤੇ ਤੁਹਾਨੂੰ ਵਧੀਆ ਰੇਟ ਤੇ ਮਿਲ ਸਕਦੀ ਹੈ, 64 ਸਾਲਟਰ ਸਟਰੀਟ ਤੇ ਜਾਓ, ਹਰਦੇਵ ਭਾਜੀ ਨਾਲ ਗੱਲ ਕਰੋ, ਕਹਿ ਦੋ ਰੇਡੀਓ ਤੇ ਸੁਣਿਆ ਸੀਗਾ, ਹੋਰ ਵੀ ਡਿਸਕਾਊਂਟ ਮਿਲ ਜੂਗਾ।
6: ਤੇ ਇੱਕ ਜਿਹੜਾ ਉਹ ਕਹਿੰਦੇ ਨਾ ਮੰਜਾ ਵੀ, ਉਹ ਜਦੋਂ ਮੀਂਹ ਪੈ ਜਾਂਦਾ,
0: ਹਾਂਜੀ,
6: ਉਹ ਚ ਉਹ ਕਾਣੋ ਕਹਿੰਦੇ ਆ, ਇੱਕ ਉਧਰਲੇ ਪਾਵੇ ਤੇ ਬਹਿ ਜਾਂਦੇ, ਇੱਕ ਉਧਰਲੇ ਬਹਿ ਜਾਂਦਾ ਸੀ, ਉਹ ਤੱਕ ਹੌਲੀ ਹੌਲੀ ਥੱਲੇ ਨੂੰ ਹੋ ਜਾਂਦਾ ਸੀਗਾ।
0: ਹਾਂ ਉਹ ਕਾਣੋ ਆ, ਤੇ ਚੂਲ ਕਿਹੜੀ ਆ?
6: ਤੇ ਚੂਲ ਜਿਹੜੀ ਇਹ ਚਰਖੇ ਵਾਲੀ ਤਾਂ ਨੀ, ਉਹਨੂੰ ਤਾਂ ਚਮੜੀ ਕਹਿੰਦੇ ਆ, ਜਿਹਦੇ ਵਿੱਚ ਤਕੜਾ ਨੀ ਚੱਲਦਾ ਗਾ।
0: ਆ ਨਵੀਂ ਗੱਲ ਆ ਗਈ,
6: ਚੂਲ ਤਾਂ ਆਪਾਂ ਮੰਜੇ ਦੀ ਸਹੀ ਮਹਿਣਾ ਚ ਹੁੰਦੀ ਆ, ਜਾਂ ਆਪਾਂ ਜਦੋਂ ਕੋਈ ਬੰਦਾ ਮਾੜਾ ਮੋਟਾ ਬਿਮਾਰ ਸਮਾਰ ਹੋ ਜਾਂਦਾ, ਅਗਲਾ ਕਹਿੰਦਾ ਨੀ ਚੂਲ ਵਿੰਗੀ ਹੋਈ ਹੈ।
0: ਅੱਛਾ,
6: ਗੁੱਸੇ ਹੋ ਜਾਏ ਤਾਂ ਵੀ ਅਗਲਾ ਕਹਿੰਦਾ ਚੂਲ ਵਿੰਗੀ ਹੋਈ।
0: ਚਲੋ ਉਹ ਤਾਂ ਊਂ ਵਰਤ ਲੈਂਦੇ ਆਪਾਂ ਮੁਹਾਵਰਾ,
6: ਵਰਤ ਲੈਂਦੇ ਆ। ਤੇ ਪਰ ਚੂਲ ਜਿਹੜੀ ਇਹ ਆ ਨਾ, ਸਹੀ ਮੰਜੇ ਤੇ ਹੀ ਢੁਕਦੀ ਆ, ਗੱਡੇ ਵਾਲੀ ਹੈ ਜਿਹੜੀ ਉਹ ਵੀ ਢਿੱਲੀ ਹੋ ਜਾਂਦੀ, ਪਰ ਉਹਨੂੰ ਜਿਹੜੀ ਵਿੱਚ ਉਹਦੇ ਲਾਉਂਦੇ ਸੀ ਧੁਰਾ, ਉਹਨੂੰ ਧੁਰਾ ਕਹਿੰਦੇ ਸੀਗੇ, ਤੇ ਜਿਹੜਾ ਵਿੱਚ ਉਹਦੇ ਲੱਕੜ ਦਾ ਦੁਬਾਰਾ ਕੱਢ ਕੇ ਲਾਉਂਦੇ ਸੀ ਉਹਨੂੰ ਬੁਝਲੀ ਕਹਿੰਦੇ ਹੁੰਦੇ ਸੀਗੇ।
0: ਓਹੋ, ਸਾਨੂੰ ਹੋਰ ਨਾ ਤੁਸੀਂ ਕਨਫਿਊਜ਼ ਕਰੋ, ਬੁਝਲੀ ਹੈ,
6: ਬੁਝਲੀ ਬੁਝਲੀ।
0: ਇੱਕ ਪਿਛਲੇ ਸ਼ੁੱਕਰਵਾਰ ਮੈਂ ਸ਼ਬਦ ਸਿੱਖਿਆ ਬ੍ਰੈਵੋ, ਇੱਕ ਅੱਜ ਬੁਝਲੀ ਆ ਗਈ ਵਿੱਚ। ਗੱਡੀਆਂ ਦੇਖੋ, ਬਹੁਤ ਸਾਰੇ ਤੁਹਾਡੇ ਕਮੈਂਟ ਆ ਰਹੇ ਨੇ, ਸੋ ਬਹੁਤ ਬਹੁਤ ਸ਼ੁਕਰੀਆ। ਸਰਬਜੀਤ ਬਰਾੜ ਜੀ, ਕੌਰ ਬੀ ਦਾ ਗਾਣਾ ਸੁਣਨਾ, ਬੂਟ ਜ਼ਰੂਰ ਲਾਵਾਂਗੇ ਜੀ, ਜੈਜੀ ਬੀ ਦਾ ਗਾਣਾ, ਔਰ ਇਸ ਤੋਂ ਬਿਨਾਂ ਇਨ ਸਰਚ ਆਫ ਸਨਟੀ ਐਚ ਡੀ ਰੇਡੀਓ, ਅਸਲੀ ਰੇਡੀਓ, ਅੰਗਰੇਜ਼ਾਂ ਵਾਲਾ ਨਹੀਂ, ਪੰਜਾਬੀਆਂ ਵਾਲਾ ਰੇਡੀਓ, ਇਹ ਸਭ ਤੋਂ ਉੱਤਮ ਮੇਜ਼ਬਾਨ। ਵਾਹ ਬਈ ਵਾਹ, ਥੈਂਕ ਯੂ ਬਾਈ, ਸੋ ਨਾਈਸ ਆਫ ਯੂ, ਇੰਨਾ ਲਿਖਣਾ ਔਰ ਪੰਜਾਬੀ ਦੇ ਵਿੱਚ ਤੁਸੀਂ ਲਿਖ ਰਹੇ ਹੋ, ਸੋ ਤੁਹਾਡਾ ਪਿਆਰ ਆ, ਥੈਂਕ ਯੂ, ਬਹੁਤ ਮਿਹਰਬਾਨੀ। ਕੁਲਵੰਤ ਸਰਪੰਚ ਜੀ, ਮੰਜੇ ਦੀ ਚੂਲ ਹੁੰਦੀ ਹੈ ਕਹਿੰਦੇ, ਔਰ ਜਗਮੀਤ ਗਿੱਲ ਜੀ, ਹੈਪੀ ਫਰਾਈਡੇ ਮਨਦੀਪ ਬਾਈ, ਮੰਜੇ ਦੀ ਹੁੰਦੀ ਹੈ ਚੂਲ, ਅੱਛਾ ਜੀ। ਔਰ ਕਮਲ ਗਿੱਲ ਜੀ, ਕਿਵੇਂ ਹੋ ਮਨਦੀਪ ਬਾਈ, ਬਹੁਤ ਵਧੀਆ ਜੀ। ਅਤੇ ਕੁਲਵੰਤ ਸਰਪੰਚ ਜੀ ਕਹਿੰਦੇ ਬਾਰ ਦੀ ਚੂਲ ਹੁੰਦੀ ਹੈ, ਬਾਰ ਦੀ ਵੀ ਮੈਂ ਸੁਣਿਆ ਗਾ। ਅਤੇ ਇਸ ਤੋਂ ਬਿਨਾਂ ਹਰਨੇਵ ਬਰਾੜ ਜੀ ਕਹਿੰਦੇ ਰੱਖੜੀ ਦਾ ਸੌਂਗ ਜ਼ਰੂਰ ਲਾਵਾਂਗੇ ਬਾਈ, ਔਰ ਰੇਟ ਗੱਡੀਆਂ ਦੇ ਤੁਹਾਨੂੰ 64 ਸਾਲਟ ਸਟਰੀਟ 'ਤੇ ਜਾ ਕੇ ਪਤਾ ਕਰਨੇ ਪੈਣੇ ਆ। ਜੀ ਕੌਲਰ ਜੀ, ਤੁਸੀਂ ਆਉਂਦੀ ਰਹੋ।
7: ਹੈਲੋ, ਸਤਿ ਸ਼੍ਰੀ ਅਕਾਲ ਜੀ, ਮਾਨਸਾ ਬਾਈ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ।
7: ਹਾਂ ਬਾਈ ਜੀ, ਜਿਹੜੀ ਨਾ ਉਹ ਚਰਖੇ ਦੇ ਵਿੱਚ ਹੁੰਦਾ ਤੱਕੜਾ, ਉਹਨੂੰ ਚਰਮਖ ਕਹਿੰਦੇ ਨੇ, ਚਰਮਖ, ਉਹ ਚਾਮੜੇ ਦੀਆਂ ਹੁੰਦੀਆਂ ਨੇ, ਉਹ ਚਾਰ ਹੁੰਦੀਆਂ ਨੇ, ਦੋ ਸਾਈਡਾਂ ਤੇ ਦੋ ਵਿਚਾਰੇ।
0: ਅੱਛਾ, ਮਤਲਬ ਚੂਲ ਨਹੀਂ ਕਹਿੰਦੇ ਉਹਨੂੰ?
7: ਹੈ ਜੀ,
0: ਚੂਲ ਨਹੀਂ ਕਹਿੰਦੇ?
7: ਨਹੀਂ, ਚੂਲ ਤਾਂ ਆਪਣੀ ਅਸਲੀ ਤਾਂ ਤਖਤੇ ਹੁੰਦੇ ਨੇ, ਪੁਰਾਣੇ ਲੱਕੜ ਦੇ, ਜਿਹੜੇ ਥੱਲੇ ਟੇਡੂਏ ਲੱਗੇ ਹੁੰਦੇ ਸੀ, ਉਹਨੂੰ ਚੂਲ ਕਹਿੰਦੇ ਸੀ ਅਸਲੀ ਦਾ।
0: ਅੱਛਾ,
7: ਹਾਂਜੀ ਹਾਂ, ਜਾ ਕੇ ਵੀ ਪੀੜ੍ਹੀ ਦੇ ਜਦੋਂ ਢਿੱਲੀਆਂ ਹੋ ਜਾਈਆਂ, ਉਹ ਚ ਕਹਿੰਦੇ ਮਿਸਤਰੀ ਨੂੰ ਚੂਲ ਲਾ ਜਾਂ ਢਿੱਲੀਆਂ ਜਾਂ ਹੋ ਗਈਆਂ ਸੀਗੀਆਂ।
0: ਕਮਾਲ ਆ, ਇਹ ਵੀ ਗੱਲ ਏਰੀਏ ਏਰੀਏ ਹਿਸਾਬ ਨਾਲ ਆ, ਮੈਨੂੰ ਤਾਂ ਐਸੀ ਇੱਕੋ ਹੀ ਸ਼ਬਦ ਹੋਣਾ।
7: ਨਹੀਂ ਜੀ,
0: ਅੱਛਾ,
7: ਚਰਮਖਾਂ ਕਹਿੰਦੇ ਨੇ ਉਹ, ਜਾਂ ਤਾਂ ਪੀੜ੍ਹੀਆਂ ਜਾਂ ਮੰਜਾ, ਜੋ ਢਿੱਲਾ ਹੋ ਜਾਂਦਾ ਸੀ ਨਾ, ਉਹ ਹਿੱਲਣ ਜੇ ਲੱਗ ਜਾਂਦਾ ਸੀ ਸਾਈਡਾਂ ਤੇ ਨੂੰ।
0: ਹਾਂਜੀ,
7: ਫਿਰ ਉਹ ਮਿਸਤਰੀ ਉਹਦੇ ਵਿੱਚ ਨਾ ਫਾਨਾ ਜਾਂ ਠੋਕ ਦਿੰਦਾ ਹੁੰਦਾ ਸੀਗਾ, ਕੜਕੇ ਬਰੀਕ ਜਾਂ।
0: ਅੱਛਾ,
7: ਉਹਨੂੰ ਕਹਿੰਦੇ ਮੈਂ ਚੂਲ ਦੇ ਵਿੱਚ, ਚੂਲ ਢਿੱਲੀ ਹੋ ਗਈ ਯਾਰ।
0: ਫਾਨਾ ਡਾ ਤਾ, ਕਈ ਬੰਦੇ ਫਾਨਾ ਹੀ ਡਾ ਦਿੰਦੇ, ਗੱਲ ਬੰਨ ਹੀ ਨਹੀਂ ਦਿੰਦੇ।
7: ਠੀਕ
0: ਠੀਕ ਹੈ ਬਾਈ, ਮਿਹਰਬਾਨੀ, ਥੈਂਕ ਯੂ ਜੀ।
7: ਓਕੇ।

0: ਜੀ ਕਾਲਰ ਜੀ ਤੁਸੀਂ ਆਉਂਦੀ ਹੋ?
1: ਹਾਂਜੀ ਮਨਦੀਪ ਜੀ, ਜਿਵੇਂ ਬਾਈ ਜੀ ਨੇ ਕਹਿੰਦਾ ਫਾਨਾ ਠੋਕ ਦਿੰਦੇ ਨੇ ਤੇ ਬਸ ਦੂਜੀ ਕਾਲ ਕਰੂੰਗਾ, ਇਹ ਤੋਂ ਬਾਅਦ ਕਾਲ ਨੀ ਕਰੂੰਗਾ ਮੈਂ ਕਿਉਂਕਿ ਫਿਰ ਮੇਰੇ ਤੇ ਇਤਰਾਜ਼ ਉੱਠਦਾ ਜੀ।
0: ਠੀਕ ਹੈ ਜੀ, ਠੀਕ।
1: ਹਾਂ ਤੇ ਉਹ ਇਸ ਤਰ੍ਹਾਂ ਸੀ, ਕੋਈ ਮਿਸਤਰੀ ਰੱਥ ਬਣਾਉਂਦੇ ਸੀ, ਗੱਡਾ ਬਣਾਉਂਦੇ ਸੀ ਕਿਸੇ ਦਾ ਆਪਣੇ ਜੱਟਾਂ ਦੇ।
0: ਅੱਛਾ ਜੀ।
1: ਤੇ ਉਹ ਪਹਿਲਾਂ ਉਹਨਾਂ ਨੂੰ ਘਿਓ ਤੇ ਸ਼ੱਕਰ ਦੇ ਜਾਂਦੇ ਸੀਗੇ, ਫੇਰ ਜਦ ਕਾਫੀ ਦਿਨ ਹੋ ਗਏ ਤਾਂ ਉਹਨੇ ਘਿਓ ਸ਼ੱਕਰ ਬੰਦ ਕਰਤੀ ਜੀ ਸੱਸ ਨੂੰ ਨੇ।
0: ਅੱਛਾ।
1: ਤੇ ਉਹ ਮਿਸਤਰੀਆਂ ਨੇ ਉਹਦੇ ਚ ਫਾਨਾ ਠੋਕਤਾ ਜੀ, ਉਹ ਗੱਡਾ ਚੱਲੇ ਟੈਟ।
0: ਹਾਂਜੀ।
1: ਉਹ ਕਹਿੰਦੇ ਮਿਸਤਰੀ ਗੱਡਾ ਟੈਟ ਚੱਲਦਾ।
0: ਹਾਂ ਹਾਂ।
1: ਉਹ ਕਹਿੰਦੇ ਸੱਸ ਨੂੰ ਉਹਦੀ ਇੱਕੋ ਚਾਲ।
0: ਅੱਛਾ।
1: ਘਿਓ ਦੀ ਪਾਉਣ ਇੱਕੋ ਲਾਲ, ਗੱਡਾ ਰਲੇ ਕਿਵੇਂ ਗੱਡੇ ਦੇ ਨਾਲ।
0: ਹਾਂ ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ।

0: ਜੀ ਕਾਲਰ ਜੀ, ਤੁਸੀਂ ਆਉਂਦੀ ਰਹੋ।
1: ਹਾਂਜੀ ਵੀਰ, ਕੀ ਹਾਲ ਨੇ?
0: ਬਹੁਤ ਵਧੀਆ ਜੀ, ਤੁਸੀਂ ਸੁਣਾਓ।
1: ਬਸ ਵਧੀਆ ਵੀਰੇ, ਮਨਦੀਪ ਵੀਰੇ ਗਾਣਾ ਸੁਣਾ ਦਿਓ ਇੱਕ, ਸੁਖਜੀਤ ਖਾਨ ਦਾ ਹੁਸਨ।
0: ਹੁਸਨ?
1: ਹਾਂਜੀ ਹਾਂ,
0: ਜ਼ਰੂਰ ਸੁਣਾ ਦਿੰਦੇ ਬਾਈ, ਸੁਰਜੀਤ ਖਾਨ ਦਾ।
1: ਹਾਂਜੀ ਸੁਰਜੀਤ ਖਾਨ ਦਾ ਵੀਰੇ।
0: ਠੀਕ ਹੈ, ਜ਼ਰੂਰ ਲਾਉਣੇ ਬਾਈ।
1: ਠੀਕ ਹੈ ਵੀਰੇ, ਧੰਨਵਾਦ।
0: ਥੈਂਕ ਯੂ, ਥੈਂਕ ਯੂ।

0: ਜੀ ਕਾਲਰ ਜੀ, ਤੁਸੀਂ ਆਉਂਦੀ ਰਹੋ।
1: ਸਤਿ ਸ੍ਰੀ ਅਕਾਲ ਬਾਈ ਮਨਦੀਪ, ਕੀ ਹਾਲ ਹੈ?
0: ਬਹੁਤ ਵਧੀਆ, ਸਤਿ ਸ੍ਰੀ ਅਕਾਲ ਜੀ।
1: ਠੀਕ ਹੈ, ਇੱਕ ਦਿਦਾਰ ਸੰਧੂ ਦਾ ਗਾਣਾ ਲਾ ਦਿਓ ਅੱਜ।
0: ਕਿਹੜਾ ਜੀ?
1: ਮਰ ਗਿਆ ਨੀ ਅਤਰ ਕੁਰੇ।
0: ਕੌਣ ਮਰ ਗਿਆ?
1: ਮਰ ਗਿਆ ਨੀ ਅਤਰ ਕੁਰੇ।
0: ਮਰ ਗਿਆ ਨੀ ਅਤਰ ਕੁਰੇ,
1: ਹਾਂਜੀ।
0: ਮਰ ਗਿਆ ਨੀ
1: ਅਤਰ ਕੁਰੇ,
0: ਚਲੋ ਜਰੂਰ ਲਾਵਾਂਗੇ ਬਾਈ।
1: ਓਕੇ ਜੀ, ਸਤਿ ਸ੍ਰੀ ਅਕਾਲ।
0: ਓਕੇ, ਸਤਿ ਸ੍ਰੀ ਅਕਾਲ। ਅਗਲੀ ਕਾਲ ਤੁਸੀਂ ਆਉਂਦੀ ਰਹੋ ਜੀ।
2: ਹਾਂਜੀ ਪੁੱਤ ਮਨਦੀਪ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
2: ਮੈਨੂੰ ਉਠਿਆ ਵੀ ਮੈਂ ਮਨਦੀਪ ਨੂੰ ਕਹੂੰਗੀ ਵੀ ਜਦੋਂ ਵੀ ਜਾਂ ਕਿਸੇ ਦਿਨ ਫੇਰ ਰੱਖ ਲਿਓ।
0: ਬਿਲਕੁਲ, ਨਹੀਂ ਨਹੀਂ, ਠੀਕ ਆ, ਕੋਈ ਗੱਲ ਨਹੀਂ, ਨਾਲ ਨਾਲ ਗੱਲਾਂ ਵੀ ਕਰਦੇ ਰਵਾਂਗੇ ਆਪਾਂ। ਇਤਿਹਾਸ ਕੀ ਹੈਗਾ, ਸੋ ਆਪਾਂ ਇਹ ਜ਼ਰੂਰ ਤੁਹਾਨੂੰ ਪੁੱਛਦੇ ਹਾਂ ਜੀ। ਜੇ ਤੁਹਾਨੂੰ ਪਤਾ ਤਾਂ ਜ਼ਰੂਰ ਦੱਸਿਓ ਤੁਸੀਂ, ਔਰ ਸਾਡੀ ਵੀ ਨੌਲੇਜ ਦੇ ਵਿੱਚ ਵਾਧਾ ਕਰਿਓ, ਅਤੇ ਫਿਰ ਆਪਾਂ ਰਲ ਮਿਲ ਕੇ ਨਾਲੇ ਪ੍ਰੋਗਰਾਮ ਦੇ ਵਿੱਚ ਰੌਣਕ ਅਤੇ ਨਾਲੇ ਨੌਲੇਜ। ਜੀ ਕਾਲਰ ਜੀ, ਤੁਸੀਂ ਆਉਂਦੇ ਰਹੋ।
3: ਬਾਈ ਕੀ ਹਾਲ ਚਾਲ ਆ?
0: ਬਹੁਤ ਵਧੀਆ ਬਾਈ ਜੀ, ਤੁਸੀਂ ਦੱਸੋ।
3: ਠੀਕ ਆ ਜੀ। ਸਰਜੀਤ ਖਾਨ ਆਊਗਾ ਅੱਜ ਕਿ ਨਹੀਂ?
0: ਕੌਣ, ਸਰਜੀਤ ਖਾਨ?
3: ਹਾਂਜੀ,
0: ਸੱਦਿਆ ਤਾਂ ਹੈਗਾ ਇੱਕ ਗਾਣੇ ਲਈ, ਹੁਸਨ ਲਈ।
3: ਕਿੱਕਲੀ ਪਾ ਕੇ ਲਾ ਦਿਓ ਰੀਮਿਕਸ।
0: ਤੈਨੂੰ ਜੋਬਣ ਚੜਿਆ ਏ।
3: ਹਾਂਜੀ,
0: ਕਿੱਕਲੀ ਪਾ ਕੇ ਨੀ, ਕਿੱਕਲੀ ਪਾ ਕੇ, ਹਨਾ?
3: ਹਾਂਜੀ,
0: ਠੀਕ, ਉਹ ਲਾ ਦਿੰਦੇ ਜਦੋਂ ਆਉਣਾ ਤਾਂ ਸੀਗਾ ਹੀ ਆਪਾਂ, ਉਹਨਾਂ ਤੋਂ ਇਹ ਗਵਾ ਲੈਂਦੇ ਹਾਂ।
3: ਹਾਂਜੀ, ਨਹੀਂ ਜੇ ਮਰਜ਼ੀ ਹੁਸਨ ਲਾਉਣਾ, ਕੋਈ ਨਹੀਂ, ਤੁਹਾਡੀ ਮਰਜ਼ੀ ਹੈ।
0: ਹਾਂ, ਦੇਖ ਲਿਓ। ਨਹੀਂ ਨਹੀਂ, ਕੋਈ ਗੱਲ ਨਹੀਂ, ਸੋ ਆਪਾਂ ਜ਼ਰੂਰ ਲਾਵਾਂਗੇ ਬਾਈ।
3: ਮਾੜਾ ਮਾਰ ਲਿਆ ਕਰੋ ਵਿੱਚ ਵੀ, ਵੀਕਡੇ 'ਚ ਗੇੜਾ ਮਾੜਾ ਮੋਟਾ। ਹੋਰ,
0: ਮੈਂ ਟਿਊਜ਼ਡੇ ਆਇਆ ਸੀ।
3: ਇੱਕ ਤਾਂ ਯਾਰ ਬਾਈ ਐਂ ਪਤਾ ਨਾ ਹੁੰਦਾ, ਫਿਰ ਅਸੀਂ ਸ਼ੁੱਕਰਵਾਰ ਜ਼ਿਆਦਾ ਔਨ ਕਰੀਦਾ।
0: ਹੈਂਜੀ,
3: ਸ਼ੁੱਕਰਵਾਰ ਜ਼ਿਆਦਾ ਔਨ ਕਰੀਦਾ, ਰੇਡੂਆ ਨਹੀਂ, ਬਾਕੀ ਤਾਂ ਕਰੀਦਾ ਹੀ ਨਹੀਂ।
0: ਨਹੀਂ ਨਹੀਂ, ਕਰਿਆ ਕਰੋ ਬਾਈ, ਬਾਕੀ ਵੀ ਸਪੋਰਟ ਚਾਹੀਦੀ ਤੁਹਾਡੀ।
3: ਚਲੋ ਕੋਈ ਨਹੀਂ, ਕੋਈ ਨਹੀਂ, ਠੀਕ ਆ ਬਈ, ਆਪ ਲਾ ਦੇ ਹਾਂ ਟਾਈਮ ਕੱਢ ਕੇ।
0: ਜ਼ਰੂਰ ਜ਼ਰੂਰ, ਥੈਂਕ ਯੂ, ਥੈਂਕ ਯੂ ਜੀ। ਅਗਲੀ ਕਾਲ ਤੁਸੀਂ ਆਉਂਦੀ ਰਹੋ ਜੀ।
1: ਹਾਂਜੀ, ਮੰਦਿਰ ਦੀ ਰੱਖਿਆ ਤਿਉਹਾਰ ਜਿਹੜਾ ਨਾ,
0: ਹਾਂਜੀ,
1: ਇਹ ਰਾਣੀ ਪਦਮਾਵਤੀ ਸੀਗੀ ਜੀ।
0: ਕੌਣ ਸੀ ਜੀ?
1: ਰਾਣੀ ਪਦਮਾਵਤੀ, ਆਪਣੇ ਰਾਜਸਥਾਨ ਤੋਂ।
0: ਅੱਛਾ, ਪਦਮਾਵਤੀ।
1: ਹਾਂਜੀ, ਉਹਨੇ ਹੁਮਾਯੂੰ ਦੇ ਰੱਖੜੀ ਬੰਨੀ ਸੀ ਆਪਣੀ ਰੱਖਿਆ ਵਾਸਤੇ ਜੀ।
0: ਅੱਛਾ,
1: ਇਹਦਾ ਮੇਨ ਤਾਂ ਉੱਥੋਂ ਓਰੀਜਨ ਹੈ ਜੀ, ਬਾਕੀ ਤਾਂ ਮੇਰੀ ਨੌਲੇਜ ਤਾਂ ਇਹੀ ਹੈ ਕਿ ਉਹਨੇ ਹੁਮਾਯੂੰ ਦੇ ਰੱਖੜੀ।
0: ਕਰਨਾਵਤੀ ਸੀ ਰਾਣੀ?
1: ਹਾਂ, ਕਰਨਾਵਤੀ ਆ, ਪਦਮਾਵਤੀ ਨਾਮ ਹੈ, ਭੁੱਲ ਗਿਆ, ਮੈਨੂੰ ਯਾਦ ਆ ਇਹ।
0: ਅੱਛਾ ਜੀ,
1: ਤੇ ਉਹਨੇ ਹੁਮਾਯੂੰ ਜਿਹੜਾ ਮੁਗਲ ਬਾਦਸ਼ਾਹ ਸੀ, ਉਹਦੇ ਰੱਖੜੀ ਬੰਨੀ ਸੀ ਆਪਣੀ ਰੱਖਿਆ ਵਾਸਤੇ।
0: ਹਾਂ, ਅੱਛਾ,
1: ਤੇ ਉੱਥੋਂ ਰੱਖੜੀ ਦਾ ਤਿਉਹਾਰ ਚੱਲਿਆ, ਬਾਕੀ ਇਹਨੂੰ ਆਪਾਂ ਸਾਰੇ ਮਨਾਉਣ ਲੱਗ ਗਏ। ਪਿੱਛੇ ਆ ਰਾਹੁਲ ਗਾਂਧੀ ਨੇ ਵੀ ਕਹਿਤਾ ਵੀ ਹਿੰਦੂ ਦਾ ਤਿਉਹਾਰ ਹੀ ਨੀ ਹੈਗਾ ਜੀ।
0: ਅੱਛਾ,
1: ਉੱਥੇ ਬੜੀ ਚਰਚਾ ਚੱਲੀ ਅੱਜ ਟੀਵੀ ਤੇ। ਤੇ ਇਹ ਗੱਲ ਜੀ, ਜੇ ਬਾਕੀ ਹੋਰ ਕਿਸੇ ਨੂੰ ਪਤਾ ਵੀ ਆਪਣੇ ਉੱਤੇ ਕੋਈ ਧਾਰਮਿਕ ਇਹਦਾ,
0: ਹਾਂਜੀ,
1: ਧਾਰਮਿਕ ਕੋਈ ਉਹ ਨੀ ਹੈਗਾ ਜੀ ਇਹਦਾ।
0: ਹਾਂ, ਠੀਕ ਹੈ ਜੀ, ਠੀਕ ਹੈ, ਮਤਲਬ ਸਟੋਰੀ ਹੈ ਮਗਰ ਜੁੜਦੀ। ਠੀਕ ਹੈ, ਥੈਂਕ ਯੂ ਜੀ, ਬਹੁਤ ਮਿਹਰਬਾਨੀ। ਸਟੂਡੀਓ ਨੰਬਰ 204-780-8182-04-780-8181 ਪੀ ਬੀ ਛੱਤੀ ਵਾਲਿਓ, ਸਤਿ ਸ਼੍ਰੀ ਅਕਾਲ, ਹੈਲੋ, ਤੁਹਾਡਾ ਧੰਨਵਾਦ ਪ੍ਰੋਗਰਾਮ ਨੂੰ ਆਉਣ ਕਰਨ ਦੇ ਲਈ। ਹਰਪਾਲ ਸਿੰਘ ਜੀ, ਸਾਨੂੰ ਫੋਲੋ ਕਰਨ ਦੇ ਲਈ ਧੰਨਵਾਦ। ਗੇੜਾ ਗਾਣਾ ਜਿਸ ਕਾਰਨ ਅਮਰ ਅਰਸ਼ੀ ਦਾ ਗਾਣਾ ਸੁਣਨਾ ਚਾਹੁੰਦੇ ਹੋ, ਉਹ ਵੀ ਆਪਾਂ ਪਲੇ ਕਰਾਂਗੇ। ਰੱਖੜੀ ਦਾ ਕੀ ਇਤਿਹਾਸ ਆ, ਕਿਸੇ ਨੂੰ ਹੋਰ ਕਲੈਰੀਫਿਕੇਸ਼ਨ ਪਤਾ ਹੋਵੇ ਤਾਂ ਜ਼ਰੂਰ ਕਾਲ ਕਰਿਓ। ਸਟੂਡੀਓ ਨੰਬਰ 204-780-8182-04-780-8181

ਸ਼ੁੱਕਰਵਾਰ ਦਾ ਦਿਨ ਸਿਮ ਜੀ, ਬਹੁਤ ਮਿਹਰਬਾਨੀ, ਨਾਈਸ ਪ੍ਰੋਗਰਾਮ, ਥੈਂਕ ਯੂ ਜੀ, ਹਾਲ ਚਾਲ ਬਹੁਤ ਵਧੀਆ। ਸਿੰਘ ਸੁਖਦੇਵ ਸਿੰਘ ਜੀ, ਜੀ ਕੌਰ ਜੀ, ਤੁਹਾਡਾ ਧੰਨਵਾਦ ਆ ਲਾਈਵ ਨੂੰ ਸ਼ੇਅਰ ਕਰਨ ਦੇ ਲਈ। ਆਜ਼ਾਦ ਸਿੰਘ ਬਰਾੜ ਜੀ, ਹੈਲੋ ਮੰਦੀ ਵੀਰੇ, ਕਿਵੇਂ ਹੋ? ਅਮਰਜੀਤ, ਗੋਲਡਨ ਟੈਂਪਲ ਟਰਾਂਸਪੋਰਟ, ਵੈਰੀ ਗੁੱਡ, ਬਹੁਤ ਵਧੀਆ ਅਮਰਜੀਤ ਭਾਅ ਜੀ। ਸੋ ਥੈਂਕ ਯੂ ਤੁਸੀਂ ਲਾਈਵ ਨੂੰ ਜੁਆਇਨ ਕੀਤਾ ਅਤੇ ਫੋਲੋ ਵੀ ਕਰ ਲਿਓ। ਬਹੁਤ ਸਾਰੀ ਸਪੋਰਟ ਸਾਨੂੰ ਗੋਲਡਨ ਟਰਾਂਸਪੋਰਟ ਵਾਲਿਆਂ ਨੇ ਹਰਭਜਨ ਮਾਨ ਸਾਹਿਬ ਦੇ ਸ਼ੋਅ ਵੇਲੇ ਦਿੱਤੀ ਸੀਗੀ, ਅਤੇ ਹਮੇਸ਼ਾ ਤੁਹਾਡੇ ਰਿਣੀ ਹਾਂ ਜੀ, ਧੰਨਵਾਦੀ ਹਾਂ। ਜੱਟ ਜੇਮਸ ਬੋਂਡ ਵਾਲਿਓ, ਸਤਿ ਸ਼੍ਰੀ ਅਕਾਲ ਤੁਹਾਡਾ, ਬਹੁਤ ਧੰਨਵਾਦ, ਮਿਹਰਬਾਨੀ ਪ੍ਰੋਗਰਾਮ ਨੂੰ ਟਿਊਨ ਇਨ ਕਰਨ ਦੇ ਲਈ। ਜੁੜੇ ਰਹਿਣਾ ਹੈਗਾ, ਆਪਣੇ ਕੋਲ 2 ਘੰਟਿਆਂ ਦਾ ਸਮਾਂ ਹੈਗਾ। ਗਾ ਰੱਖੜੀ ਦੇ ਉੱਤੇ ਸਵਾਲ ਪਾਇਆ ਸੀ, ਕਹਿੰਦੇ ਵੀ ਰੱਖੜੀ ਦੀ ਕੀ ਹਿਸਟਰੀ ਆ, ਅਤੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਸਾਂਝੀ ਕਰਿਓ, ਨਹੀਂ ਤਾਂ ਫਿਰ ਮੇਰੇ ਕੋਲ ਹੱਲ ਹੈਗਾ, ਮੇਰੇ ਕੋਲ ਇੱਕ ਗਰਲਫ੍ਰੈਂਡ ਹੈਗੀ ਆ, ਮੈਂ ਉਹਨੂੰ ਪੁੱਛ ਸਕਦਾ, ਜੇ ਤੁਹਾਡੇ ਕੋਲ ਹੱਲ ਹੈ ਨਹੀਂ ਤਾਂ ਉਹਨੂੰ ਪੁੱਛ ਕੇ ਮੈਂ ਤੁਹਾਨੂੰ ਦੱਸ ਦਿੰਦਾ ਗਾ। ਖਿੱਚ ਕੇ ਰੱਖੋ ਕੰਮ, ਜੱਟ ਜੇਮਸ ਬੋਂਡ ਵਾਲਿਓ, ਮਿਹਰਬਾਨੀ, ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਤੇ ਕੋਸ਼ਿਸ਼ ਕਰੋ, ਅਤੇ ਨਹੀਂ ਤਾਂ ਫਿਰ ਉਹਨੂੰ ਤਾਂ ਪਤਾ ਹੀ ਆ, ਉਹਨੂੰ ਜੇ ਮੈਂ ਪੁੱਛ ਲਿਆ ਉਹਨੇ ਮੈਨੂੰ ਦੱਸ ਦੇਣਾ, ਉਹਦੇ ਕੋਲ ਨੌਲੇਜ ਹੈਗੀ ਆ। 204-780-8181 204-780-8181 ਅਤੇ ਰਾਜ ਮੁੱਦਰ ਜੀ ਜਿਹੜੇ ਕਿ ਮੋਰਗੇਜ ਸਪੈਸ਼ਲਿਸਟ ਨੇ, ਜੇਕਰ ਤੁਸੀਂ ਵੀ ਆਪਣੇ ਘਰ ਦੀ ਮੋਰਗੇਜ ਕਰਵਾਉਣੀ ਹੋਵੇ, ਆਪਣੀ ਕਿਸੇ ਵੀ ਪ੍ਰੋਪਰਟੀ ਦੀ ਮੋਰਗੇਜ, ਕੋਈ ਕਮਰਸ਼ੀਅਲ ਪ੍ਰੋਪਰਟੀ ਹੋਵੇ ਉਸਦੀ ਮੋਰਗੇਜ ਕਰਵਾਉਣੀ ਹੋਵੇ, ਤਾਂ ਰਾਜ ਮੁੱਦਰ ਜੀ ਨਾਲ ਸੰਪਰਕ ਕਰ ਲਿਓ। ਇਹਨਾਂ ਦੇ ਕੋਲ ਲੰਮਾ ਐਕਸਪੀਰੀਅੰਸ ਆ, ਜੋ ਕਿ ਤੁਹਾਡੇ ਕੰਮ ਆਵੇਗਾ। ਘੱਟ ਇੰਟਰਸਟ ਰੇਟ ਦੇ ਵਿੱਚ ਤੁਸੀਂ ਆਪਣੇ ਘਰ ਦੀ ਮੋਰਗੇਜ ਕਰਵਾ ਸਕਦੇ ਹੋ, ਅਤੇ ਜੇ ਤੁਸੀਂ ਕੋਈ ਘਰ ਵਗੈਰਾ ਲੱਭਣਾ ਹੋਵੇ ਤਾਂ ਇਹਨਾਂ ਦੀ ਵਾਈਫ ਰੁਪਿੰਦਰ ਮੁੱਦਰ ਜੀ ਨੂੰ ਸੰਪਰਕ ਕਰ ਲਿਓ। ਰੁਪਿੰਦਰ ਮੁੱਦਰ ਜੀ ਨੰਬਰ 204-298-9484 ਦੇ ਉੱਤੇ ਗੱਲਬਾਤ ਹੋ ਸਕਦੀ ਆ। ਅਤੇ ਜੇ ਤੁਸੀਂ ਸੇਂਟ ਵਟੋਲ ਏਰੀਏ ਦੇ ਵਿੱਚ ਰਹਿੰਦੇ ਹੋ, ਪਿੱਛੇ ਜੇ ਸੇਂਟ ਵਟੋਲ ਪਾਰਕ ਦੇ ਵਿੱਚ ਇੱਕ ਬਹੁਤ ਸੋਹਣਾ ਟੂਰਨਾਮੈਂਟ ਨਾਨਕਸਰ ਗੁਰੂ ਘਰ ਵਾਲਿਆਂ ਵੱਲੋਂ ਕਰਵਾਇਆ ਗਿਆ, ਜਾਣ ਦਾ ਮੌਕਾ ਮਿਲਿਆ, ਨਵੇਂ ਨਵੇਂ ਦੋਸਤਾਂ ਨੂੰ ਮਿਲੇ, ਨਵੇਂ ਨਵੇਂ ਲਿਸਨਰਸ ਨੂੰ ਮਿਲੇ, ਔਰ ਲਿਸਨਰ ਤੋਂ ਪੁਰਾਣੇ ਸੀ ਪਰ ਪਹਿਲੀ ਵਾਰੀ ਮਿਲੇ, ਅਤੇ ਬਹੁਤ ਚੰਗਾ ਲੱਗਿਆ, ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ। ਅਤੇ ਇਹਨਾਂ ਨੂੰ ਨਾਨਕਸਰ ਗੁਰੂ ਘਰ ਵੱਲੋਂ ਕਾਫੀ ਸਾਰੇ ਇਵੈਂਟ ਕਰਵਾਏ ਜਾਂਦੇ ਆ, ਅਤੇ ਜਾਣਕਾਰੀ ਮਿਲੀ, ਸੋ ਇਹਨਾਂ ਨੂੰ ਅਸੀਂ ਵਧਾਈ ਦਿੰਦੇ ਹਾਂ ਕਿ ਬਹੁਤ ਵਧੀਆ, ਬੱਚਿਆਂ ਦੇ ਉਤਸ਼ਾਹ ਲਈ, ਬੱਚਿਆਂ ਦੀਆਂ ਖੇਡਾਂ ਦੇ ਲਈ ਇਹਨਾਂ ਨੇ ਬਹੁਤ ਹੀ ਇੱਕ ਨਾਈਸ ਲੋਕੇਸ਼ਨ ਦੇ ਉੱਤੇ ਟੂਰਨਾਮੈਂਟ ਕਰਵਾਇਆ। ਸੋ ਜੇਕਰ ਤੁਸੀਂ ਵੀ ਸੇਂਟ ਵਟਾਲ ਏਰੀਏ ਦੇ ਵਿੱਚ ਰਹਿੰਦੇ ਹੋ, ਤਾਂ ਮੈਡੋਕੇਅਰ ਮੈਡੀਕਲ ਕਲੀਨਿਕ ਆ, ਜੇ ਤੁਸੀਂ ਕਿਸੇ ਦਵਾਈ ਬੂਟੀ ਤੁਹਾਨੂੰ ਲੈਣ ਦੇ ਵਿੱਚ ਕੋਈ ਪ੍ਰੋਬਲਮ ਆਵੇ, ਤੁਹਾਨੂੰ ਕੋਈ ਲੱਗਦਾ ਹੋਵੇ ਕਿ ਯਾਰ ਸਾਡਾ ਤਾਂ ਕੋਈ ਫੈਮਿਲੀ ਡਾਕਟਰ ਹੀ ਹੈ ਨਹੀਂ, ਤਾਂ ਤੁਸੀਂ ਘਬਰਾਉਣਾ ਨਹੀਂ ਗਾ, 200 ਮੈਡੋ ਡਰਾਈਵ ਦੇ ਉੱਤੇ ਜਾਓ ਅਤੇ ਜਾ ਕੇ ਇਹਨਾਂ ਦੇ ਸਪੈਸ਼ਲਿਸਟ, ਇਹਨਾਂ ਦੇ ਡਾਕਟਰਸ ਨੂੰ ਮਿਲੋ। ਮੇਲਸ ਲਈ ਸਪੈਸ਼ਲੀ ਡਾਕਟਰ ਹੈਗੇ ਨੇ, ਫੀਮੇਲਸ ਦੇ ਆਪਣੇ ਇਸ਼ੂ ਨੇ, ਜੇਕਰ ਤੁਸੀਂ ਕੰਫਰਟੇਬਲੀ ਇੱਕ ਫੀਮੇਲ ਡਾਕਟਰ ਦੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਪ੍ਰਵੀਨ ਜੀ ਨਾਲ, ਡਾਕਟਰ ਪ੍ਰਵੀਨ ਜੀ ਉੱਥੇ ਮੌਜੂਦ ਨੇ, ਸੋ ਤੁਸੀਂ ਉਹਨਾਂ ਦੇ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ, ਜਾਂ ਵਾਕ ਇਨ ਜਾ ਸਕਦੇ ਹੋ, ਅਤੇ ਦਵਾਈ ਬੂਟੀ ਵੀ ਤੁਹਾਨੂੰ ਇੱਥੇ ਫਾਰਮੈਸੀ ਤੋਂ ਮਿਲ ਜਾਣੀ ਆ। ਸੋ ਤੁਸੀਂ ਨੰਬਰ ਨੋਟ ਕਰੋ ਕਲੀਨਿਕ ਦਾ, 204-410-2255, ਜਾਂ ਫਿਰ ਤੁਸੀਂ 200 ਮੈਡੋ ਡਰਾਈਵ ਦੇ ਉੱਤੇ ਯੂਨਿਟ ਨੰਬਰ 17 ਦੇ ਵਿੱਚ ਵਿਜ਼ਿਟ ਕਰਨਾ। ਰੱਖੜੀ ਦਾ ਇਤਿਹਾਸ ਕੋਈ ਬਹੁਤ ਵਧੀਆ ਨਹੀਂ ਹੈ ਜੀ, ਠੀਕ ਹੈ ਜੀ। ਅਤੇ ਹੇਅਰ ਸਟਾਈਲਿੰਗ ਵਾਲੇ ਸਤਿ ਸ਼੍ਰੀ ਅਕਾਲ ਦਾ ਮੈਸੇਜ ਭੇਜ ਰਹੇ ਨੇ, ਸਤਿ ਸ਼੍ਰੀ ਅਕਾਲ।

0: ਅੱਜ ਇੱਕ ਦੋਸਤੋ ਟਿਕਟੋਕ ਦੇ ਉੱਤੇ ਵੀ ਮੈਂ ਐਕਸਪੈਰੀਮੈਂਟ ਕਰਨਾ ਗਾ, ਸੋ ਤੁਸੀਂ ਦੱਸਿਓ ਜੇ ਜਦੋਂ ਐਡਵਰਟਾਈਜ਼ਮੈਂਟ ਚੱਲਦੀ ਹੋਊਗੀ ਕਿ ਉਦੋਂ ਤੁਹਾਨੂੰ ਸਾਡੇ ਮਾਈਕ ਦੀ ਆਵਾਜ਼ ਸੁਣ ਰਹੀ ਹੋਊਗੀ। ਸੋ ਪਲੀਜ਼ ਇੱਕ ਅਸੀਂ ਐਡਵਰਟਾਈਜ਼ਮੈਂਟ ਪਲੇ ਕਰਦੇ ਹਾਂ ਅਤੇ ਫਿਰ ਗੱਲਬਾਤ ਕਰਦੇ ਹਾਂ। ਇਹ ਹੈ ਕਿ ਰੱਖੜੀ ਦਾ, ਠੀਕ ਹੈ ਬਾਈ, ਬਹੁਤ ਮਿਹਰਬਾਨੀ। ਸੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ। ਸੋ ਤੁਸੀਂ ਟਿਕਟੋਕ ਦੇ ਉੱਤੇ ਜੁੜੇ ਰਹਿਣਾ ਗਾ ਅਤੇ ਦੱਸਿਓ ਕਿ ਵਾਕਈ ਤੁਹਾਨੂੰ ਸਾਡੀ ਆਵਾਜ਼ ਸੁਣ ਰਹੀ ਸੀਗੀ, ਅਤੇ ਅਸੀਂ ਇਹ ਵੀ ਮੇਕ ਸ਼ੋਰ ਕਰਨਾ ਕਿ ਸਾਡੀ ਆਵਾਜ਼ ਨਾਲ ਦੀ ਨਾਲ ਦੂਜੇ ਪਾਸੇ ਐਡਵਰਟਾਈਜ਼ਮੈਂਟ ਵਾਲੇ ਪਾਸੇ ਵੀ ਨਾ ਜਾਵੇ। ਸੋ ਇੱਕ ਟੈਸਟ ਕਰਨਾ ਗਾ ਤੁਹਾਡੇ ਨਾਲ, ਤੁਸੀਂ ਜ਼ਰੂਰ ਦੱਸਿਓ ਪਲੀਜ਼ ਤੁਹਾਨੂੰ ਆਵਾਜ਼ ਐਡਵਰਟਾਈਜ਼ਮੈਂਟ ਦੇ ਦੌਰਾਨ ਟਿਕਟੋਕ ਦੇ ਉੱਤੇ ਸੁਣਦੀ ਸੀ ਕਿ ਨਹੀਂ ਸੁਣਦੀ ਸੀ।
1: ਆਪਣੇ ਆਟੋ ਵਰਕਸ ਵਾਲਿਆਂ ਨਾ ਹਰੇਕ ਮੇਕ ਤੇ ਮਾਡਲ ਦੀਆਂ ਕਾਰਾਂ ਦੀ ਤਸੱਲੀ ਬਖਸ਼ ਮਕੈਨੀਕਲ ਰਿਪੇਅਰ ਕਰਦੇ, ਆਇਲ ਚੇਂਜ, ਵੀਲ ਅਲਾਈਨਮੈਂਟ, ਟੈਕਸੀ ਲਿਮੋਜ਼ਿਨ ਦੀ ਸੇਫਟੀ ਕਰਦੇ। ਬਈ ਬਾਡੀ ਦਾ ਕੋਈ ਮਾੜਾ ਮੋਟਾ ਰਿਪੇਅਰ ਦਾ ਕੰਮ ਐ, ਡੈਂਟਿੰਗ ਪੇਂਟਿੰਗ ਦਾ, ਉਹ ਵੀ ਹੋਜੂ। ਜੇ ਵਿੰਡਸ਼ੀਲਡ ਰਿਪੇਅਰ ਕਰਾਉਣੀ ਹੈ ਜਾਂ ਫਿਰ ਕਰਾਉਣੀ ਹੈ ਰਿਪਲੇਸ, ਉਹ ਵੀ ਚੱਕ ਦੇਣਗੇ। ਹਾਂ, ਨਾਲੇ ਜੇ ਹੋਰ ਗੱਡੀ ਲੈਣ ਦਾ ਵਿਚਾਰ ਹੈ ਫਿਰ ਯੂਜ਼ਡ ਕਾਰਾਂ ਵੀ ਹੁੰਦੀਆਂ ਉਹਨਾਂ ਕੋਲੇ। ਬਈ ਜਾਣਾ ਕਿੱਥੇ? ਆਪਣੇ 306 ਸਟੈਨਲੇ ਸਟਰੀਟ ਵੀ ਨਹੀਂ ਪੈਗ। ਯਾਦ ਰੱਖਿਓ, ਸਿਕੰਦਰ ਨੂੰ ਫੋਨ ਕਰ ਲਿਓ, ਆਟੋ ਵਰਕਸ ਵਾਲੇ 204-942-4690। ਬਈ 204-942-4690।
2: ਟ੍ਰੈਵਲ ਦਾ ਪਲਾਨ ਹੈ, ਵੀਜ਼ਾ ਦੀ ਟੈਨਸ਼ਨ ਹੈ ਜਾਂ ਇੰਸ਼ੋਰੈਂਸ ਦੀ ਲੋੜ ਹੈ? ਤਾਂ ਫਿਰ ਯਾਦ ਰੱਖੋ, ਮਾਨ ਇੰਟਰਨੈਸ਼ਨਲ ਟ੍ਰੈਵਲ, ਵੀਜ਼ਾ ਅਸਿਸਟੈਂਸ, ਅਮੇਜ਼ਿੰਗ ਵੈਕੇਸ਼ਨ ਪੈਕੇਜਸ, ਡੋਮੈਸਟਿਕ ਤੇ ਇੰਟਰਨੈਸ਼ਨਲ ਫਲਾਈਟ ਟਿਕਟਸ, ਉਹ ਵੀ ਗ੍ਰੇਟ ਡੀਲਸ ਨਾਲ ਤੇ ਹਰ ਤਰ੍ਹਾਂ ਦੇ ਇੰਸ਼ੋਰੈਂਸ ਕੰਪੀਟੀਟਿਵ ਰੇਟਸ ਨਾਲ। 7 ਕਨਵੀਨੀਅੰਟ ਆਫਿਸਿਸ ਲੋਕੇਸ਼ਨਸ ਤੇ 24/7 ਸਰਵਿਸ, ਹਜ਼ਾਰਾਂ ਲੋਕਾਂ ਦਾ ਭਰੋਸਾ, ਫਾਸਟ, ਰਿਲਾਇਬਲ ਤੇ ਫਰੈਂਡਲੀ ਸਰਵਿਸ। ਅੱਜ ਹੀ ਕਾਲ ਕਰੋ 204-202-0104। ਯਾਦ ਰੱਖੋ, ਮਾਨ ਇੰਟਰਨੈਸ਼ਨਲ ਟ੍ਰੈਵਲ, ਯੋਰ ਟ੍ਰਸਟਿਡ ਟ੍ਰੈਵਲ ਪਾਰਟਨਰ। ਵੀ ਆਰ ਓਪਨ 24/7 ਟੂ ਸਰਵ ਯੂ।
3: ਕੀ ਤੁਹਾਡਾ ਵੀ ਇੱਕ ਸੁਪਨਾ ਹੈ ਕਿ ਆਪਣਾ ਘਰ ਹੋਵੇ? ਤਾਂ ਇੱਕੋ ਇੱਕ ਨਾਮ ਯਾਦ ਰੱਖਿਓ, ਵੈਂਚੂਰਾ ਕਸਟਮ ਹੋਮਸ ਤੇ ਵਿਨਮੈਕਸ ਰੀਅਲ ਇਸਟੇਟ ਦੇ ਬੌਬੀ ਸਿੰਘ ਜੀ ਦਾ। ਇਹਨਾਂ ਕੋਲ ਹੈ 15 ਸਾਲ ਤੋਂ ਵੀ ਜ਼ਿਆਦਾ ਦਾ ਤਜਰਬਾ। ਵੈਸਟ ਸੇਂਟ ਪੌਲ, ਹਾਈਲੈਂਡ ਪੁਆਇੰਟ, ਰਿਵਰ ਸਪ੍ਰਿੰਗ ਜਾਂ ਸ਼ਹਿਰ ਦੇ ਕਿਸੇ ਵੀ ਏਰੀਆ ਵਿੱਚ ਇਹਨਾਂ ਦੀ ਮਦਦ ਨਾਲ ਆਪਣੇ ਕਸਟਮ ਤੇ ਮਾਡਰਨ ਹੋਮ ਬਣਾਓ। ਬੌਬੀ ਸਿੰਘ ਹੋਰਾਂ ਕੋਲ ਇਸ ਸਮੇਂ ਨਵੇਂ ਘਰਾਂ ਦੀਆਂ ਬਹੁਤ ਸਾਰੀਆਂ ਪ੍ਰਮੋਸ਼ਨਸ ਹਨ। ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ, ਕਾਲ ਬੌਬੀ ਸਿੰਘ 204-510-9485, 204-510-9485।
4: ਤੁਸੀਂ ਸੁਣਦੇ ਹੋ ਵਿਲੀ ਪੈਗ ਦਾ ਅਸਲੀ ਰੇਡੀਓ, ਰੇਡੀਓ ਧਮਾਲ, ਰੇਡੀਓ ਧਮਾਲ, ਰੇਡੀਓ ਧਮਾਲ।
5: ਸਰਦਾਰ ਜੀ, ਤੁਹਾਨੂੰ ਕੁਝ ਯਾਦ ਯੂਦ ਰਹਿੰਦਾ ਜਾਂ ਨਹੀਂ ਰਹਿੰਦਾ?
6: ਕੀ ਗੱਲ ਹੋ ਗਈ?
5: ਅੱਜ ਆਪਣੀ ਵੈਡਿੰਗ ਐਨਿਵਰਸਰੀ ਹੈ ਤੇ ਤੁਸੀਂ ਆ ਕਾਗਜ਼ ਚੱਕੀ ਆਉਣੇ ਹੋ। ਕੋਈ ਗਿਫਟ ਗੁਫਟ ਦੇਣ ਦਾ ਰਿਵਾਜ ਹੈਗਾ ਤੁਹਾਡੇ ਟੱਬਰ 'ਚ ਜਾਂ ਨਹੀਂ?
6: ਓ ਸਰਦਾਰਨੀਏ, ਕੋਈ ਅੱਜ ਮੈਂ ਮਿਲ ਕੇ ਆਇਆ ਰਾਜਮਾਨ ਫਾਈਨੈਂਸ਼ੀਅਲ ਦੇ ਰਾਜਮਾਨ ਹੋਰਾਂ ਨੂੰ। ਬਈ, ਜਿਹੜੀਆਂ ਗੱਲਾਂ ਉਹਨਾਂ ਨੇ ਇੰਸ਼ੋਰੈਂਸ ਬਾਰੇ ਮੇਰੇ ਦਿਮਾਗ 'ਚ ਪਾਤੀਆਂ, ਮੈਨੂੰ ਲੱਗਦਾ ਹੈ ਕਿ ਇਹਦੇ ਤੋਂ ਵੱਡਾ ਗਿਫਟ ਹੋਰ ਹੋ ਹੀ ਨਹੀਂ ਸਕਦਾ ਐਨਿਵਰਸਰੀ ਤੇ ਕੋਈ।
5: ਜੀ ਹਾਂ, ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਸੁਪਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ ਜਾਂ ਬੱਚਿਆਂ ਦੀ ਪੜ੍ਹਾਈ ਲਈ ਜਾਂ ਆਪਣੇ ਸੁਖਦਾਇਕ ਰਿਟਾਇਰਮੈਂਟ ਲਈ ਫਾਈਨੈਂਸ਼ੀਅਲ ਪਲੈਨਿੰਗ ਕਰੋ, ਤੇ ਇਹਦੇ ਲਈ ਤੁਸੀਂ ਪਿਛਲੇ 30 ਸਾਲਾਂ ਦੇ ਤਜਰਬੇਕਾਰ ਫਾਈਨੈਂਸ਼ੀਅਲ ਪਲੈਨਰ ਰਾਜਮਾਨ ਨੂੰ ਕਾਲ ਕਰ ਸਕਦੇ ਹੋ 204-694-0731 ਜਾਂ ਕਰਨਮਾਨ ਨੂੰ ਕਾਲ ਕਰੋ 204-339-7011।

ਪ੍ਰੋਗਰਾਮ ਰੇਡੀਓ ਧਮਾਲ 92.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਔਰ ਸਟੂਡੀਓ ਦੀ ਘੜੀ ਮੁਤਾਬਿਕ 1:53 ਦਾ ਸਮਾਂ ਹੈਗਾ ਗਾ। ਸ਼ੁੱਕਰਵਾਰ ਦਾ ਪ੍ਰੋਗਰਾਮ ਸਟੂਡੀਓ ਨੰਬਰ 204-780-8881 204-780-8181 ਤੇ ਢਿੱਲੋਂ ਲਾਈਟਿੰਗ ਵਾਲਿਆਂ ਦਾ ਜ਼ਰੂਰ ਮੈਸੇਜ ਲੈ ਲਓ ਕਿਉਂਕਿ ਇਹਨਾਂ ਦੇ ਕੋਲ ਬਹੁਤ ਹੀ ਘੈਂਟ ਲਾਈਟਾਂ ਹੈਗੀਆਂ ਨੇ। ਜੇਕਰ ਤੁਸੀਂ ਵੀ ਆਪਣੇ ਘਰ ਦੀ ਰੈਨੋਵੇਸ਼ਨ ਕਰ ਰਹੇ ਹੋ ਜਾਂ ਵੈਸੇ ਤੁਸੀਂ ਇੱਕ ਘਰ ਦੇ ਵਿੱਚ ਰਹਿੰਦੇ ਹੋ, ਹੁਣ 10-12 ਸਾਲ ਹੋ ਗਿਆ, ਜੀ ਕਰਦਾ ਕੋਈ ਨਾ ਕੋਈ ਰੈਨੋਵੇਸ਼ਨ ਜੀ ਹੋ ਜਾਵੇ, ਬੰਦੇ ਨੂੰ ਚੰਗਾ ਲੱਗਦਾ, ਥੋੜ੍ਹੀ ਚੇਂਜ ਭਾਲਦਾ ਹਰ ਕੋਈ, ਅਤੇ ਤੁਸੀਂ ਲਾਈਟਸ ਚੇਂਜ ਕਰ ਸਕਦੇ ਹੋ ਆਪਣੇ ਘਰ ਦੀਆਂ ਲਾਈਟਸ। ਜੇਕਰ ਬਹੁਤ ਪੁਰਾਣੇ ਸਟਾਈਲ ਦੀਆਂ ਲੱਗੀਆਂ ਹੋਈਆਂ ਤਾਂ ਮਾਡਰਨ ਲਾਈਟਸ ਲਾ ਸਕਦੇ ਹੋ, ਜਾਂ ਕਈ ਵਾਰੀ ਮਾਡਰਨਸ ਤੋਂ ਵੀ ਛੇਤੀ ਜੀ ਆ ਕੇ ਜਾਂਦਾ ਗਾ ਅਤੇ ਤੁਸੀਂ ਪੁਰਾਣੀਆਂ ਲਾਈਟਾਂ ਪੁਰਾਣੇ ਸਟਾਈਲ ਦੀਆਂ ਵੀ ਲਾ ਸਕਦੇ ਹੋ ਜਿਨ੍ਹਾਂ ਦੇ ਵਿੱਚ ਐਵੇਂ ਲੱਗੇ ਵੀ ਦੀਵੇ ਦੀ ਲਾਟ ਜੀ ਜਗਦੀ ਹੁੰਦੀ ਹੈ, ਹੈ ਨਾ, ਅਤੇ ਉਹ ਜਿਹੀਆਂ ਬਹੁਤ ਸਾਰੀਆਂ ਲਾਈਟਸ ਇਹਨਾਂ ਕੋਲ ਹੈਗੀਆਂ ਨੇ। ਸੋ ਢਿੱਲੋਂ ਲਾਈਟਿੰਗ ਵਾਲਿਆਂ ਕੋਲ ਗੇੜਾ ਮਾਰ ਕੇ ਆਓ, ਬਹੁਤ ਸਾਰੀਆਂ ਲਾਈਟਸ ਇਹਨਾਂ ਦੀਆਂ ਡਿਸਪਲੇ ਦੇ ਉੱਤੇ ਆ, ਤੁਹਾਨੂੰ ਪਸੰਦ ਕਰਨੀਆਂ ਬਹੁਤ ਸੌਖੀਆਂ ਨੇ। ਸੋ ਸਟੋਰ ਬਹੁਤ ਵੱਡਾ ਗਾ, ਲੰਮਾ ਇਹਨਾਂ ਦਾ ਤਜਰਬਾ ਗਾ, ਕੈਲਗਰੀ ਐਡਮਿੰਟਨ ਤੋਂ ਬਾਅਦ ਵਿਨੀਪੈਗ ਦੇ ਵਿੱਚ ਇਹਨਾਂ ਦਾ ਸਟੋਰ ਹੈਗਾ ਔਰ 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ। ਫੋਨ ਨੰਬਰ 204-219-5540 ਦੇ ਉੱਤੇ ਸੰਪਰਕ ਵੀ ਕਰ ਸਕਦੇ ਹੋ। ਸੇਂਟ ਜੇਮਸ ਸਟਰੀਟ ਦੇ ਉੱਤੇ 955 ਨੰਬਰ ਯੂਨਿਟ ਦੇ ਵਿੱਚ ਤੁਸੀਂ ਜਾਓ ਔਰ ਲਾਈਟਸ ਦੇਖ ਕੇ ਆਓ, ਤੁਹਾਡਾ ਬਹੁਤ ਮੈਂ ਕਹਿੰਦਾ ਊਂ ਵੀ ਨਾ ਬੰਦੇ ਨੂੰ ਤੁਰੇ ਫਿਰਦੇ 15 ਮਿੰਟ ਜਾ ਆਉਣਾ ਚਾਹੀਦਾ, ਨਹੀਂ ਵੀ ਲਾਈਟਾਂ ਲੈਣੀਆਂ, ਸਟੋਰ ਜ਼ਰੂਰ ਦੇਖ ਕੇ ਆਓ। ਬਹੁਤ ਵਧੀਆ ਲੱਗਦਾ ਗਾ, ਐਵੇਂ ਲੱਗਦਾ ਵੀ ਕਿਸੇ ਹੈਵਨ ਜਿਹੇ 'ਚ ਵੜ ਗਏ ਨਾ, ਆਲੇ ਦੁਆਲੇ ਸਾਰੇ ਪਾਸੇ ਜਗਮਗ ਜਗਮਗ ਜਗਮਗ ਜਗਮਗ ਹੁੰਦੀ ਆ। ਸੋ ਢਿੱਲੋਂ ਲਾਈਟਿੰਗ ਵਾਲਿਆਂ ਕੋਲ, ਅਤੇ ਇਸ ਤੋਂ ਬਿਨਾਂ ਤੁਹਾਨੂੰ ਦੱਸੀਏ ਜੀ, ਜੇਕਰ ਤੁਸੀਂ ਆਪਣੀ ਗੱਡੀ ਦੀ ਕੋਈ ਮੇਜਰ ਮਾਈਨਰ ਰਿਪੇਅਰ ਕਰਵਾਉਣੀ ਹੋਵੇ ਤਾਂ ਦਰਸ਼ਨ ਆਟੋ ਵਾਲਿਆਂ ਕੋਲ ਆਪਣੀ ਗੱਡੀ ਦੇ ਦਰਸ਼ਨ ਗਿੱਲ ਜੀ ਨੂੰ ਕਰਵਾਓ, ਔਰ ਇਸ ਤੋਂ ਬਿਨਾਂ 352 ਪਾਪੂਲਰ ਐਵਨਿਊ 'ਤੇ ਜਾ ਕੇ ਵੀ ਤੁਸੀਂ ਮਿਲ ਸਕਦੇ ਹੋ, ਔਰ ਆਟੋ ਰਿਪੇਅਰ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਹੋਵੇ, ਮੇਜਰ ਹੋਵੇ ਮਾਈਨਰ ਹੋਵੇ, ਤਾਂ ਦਰਸ਼ਨ ਆਟੋ। ਫੋਨ ਨੰਬਰ 204-416-0030 ਉੱਤੇ ਗੱਲਬਾਤ ਹੋ ਸਕਦੀ ਆ। ਅਤੇ ਜੇ ਤੁਸੀਂ ਕੋਈ ਘਰ ਦੀ ਫਲੋਰਿੰਗ ਲੈਣੀ ਹੋਵੇ ਤਾਂ ਕਾਰਪੈਟ, ਹਾਰਡਵੁੱਡ, ਲੈਮੀਨੇਟ, ਕਿਸੇ ਵੀ ਪ੍ਰਕਾਰ ਦੀ ਫਲੋਰਿੰਗ ਤੁਹਾਨੂੰ ਮੈਨੂਫੈਕਚਰਰ ਕਾਰਪੈਟ ਐਂਡ ਫਲੋਰਿੰਗ ਵਾਲਿਆਂ ਤੋਂ ਮਿਲ ਜਾਣੀ ਆ, ਔਰ ਏਰੀਆ ਰਗਸ ਦੇ ਉੱਪਰ ਬਹੁਤ ਸਾਰਾ ਡਿਸਕਾਊਂਟ ਚੱਲਦਾ, ਅਤੇ ਬਹੁਤ ਸਾਰੇ ਫਲੋਰਿੰਗ ਦੇ ਇਹੋ ਜਿਹੇ ਮਾਡਲ ਆ ਜਿਨ੍ਹਾਂ ਦੇ ਉੱਤੇ 50% ਤੱਕ ਦਾ ਡਿਸਕਾਊਂਟ ਆ, 50% ਤੱਕ ਦਾ। ਜਾ ਕੇ ਇੱਕ ਵਾਰੀ ਦੇਖੋ, ਪਰਖੋ, ਨੰਬਰ ਨੋਟ ਕਰੋ ਸੈਮ ਪੰਧੇਰ ਜੀ ਦਾ, 204-229-2028 204-229-2028 ਦੇ ਉੱਤੇ ਸੰਪਰਕ ਕਰ ਸਕਦੇ ਹੋ। ਔਰ ਬਹੁਤ ਮਿਹਰਬਾਨੀ ਇੱਕ ਟੈਸਟਿੰਗ ਕਰਵਾਉਣ ਦੇ ਲਈ, ਬਹੁਤ ਸਾਰੇ ਤੁਹਾਡੇ ਕਮੈਂਟ ਆਏ, ਠੀਕ ਹੈ ਜੀ, ਤੁਹਾਨੂੰ ਐਡ ਦੀ ਆਵਾਜ਼ ਵੀ ਸੁਣਦੀ ਸੀ, ਮਾਈਕ ਦੀ ਆਵਾਜ਼ ਵੀ ਸੁਣਦੀ ਸੀ, ਆਪਾਂ ਕੋਸ਼ਿਸ਼ ਕਰਾਂਗੇ ਇਸ ਦਾ ਵੀ ਕੋਈ ਹੱਲ ਲੱਭੀਏ ਤਾਂ ਕਿ ਜਿਹੜੇ 5 ਮਿੰਟ ਹੁੰਦੇ ਆ ਤੁਹਾਡੇ ਨਾਲ ਗੱਲਬਾਤ ਹੋ ਸਕਿਆ ਕਰੇ, ਜਾਂ ਪ੍ਰੋਗਰਾਮ ਤੋਂ ਪਹਿਲਾਂ ਅਸੀਂ 10 ਮਿੰਟ ਟਿਕਟੋਕ ਨੂੰ ਔਨ ਕਰ ਸਕਦੇ ਹਾਂ, ਔਰ ਇਹੋ ਜਿਹੀਆਂ ਕੁਝ ਗੱਲਾਂ। ਅਤੇ ਪਰ ਪ੍ਰੋਗਰਾਮ ਨੂੰ ਤੁਸੀਂ ਸੁਣਨਾ ਗਾ 1 ਵਜੇ ਤੋਂ ਲੈ ਕੇ 3 ਵਜੇ ਤੱਕ, ਅਤੇ ਸਾਡੇ ਅਕਾਊਂਟ ਨੂੰ ਫੋਲੋ ਕਰ ਲਓ, 92.7 FM ਨੂੰ ਟਿਊਨ ਇਨ ਕਰ ਲਿਆ ਕਰੋ, ਗੱਡੀਆਂ ਦੇ ਵਿੱਚ ਸੁਣ ਸਕਦੇ ਹੋ। ਰਾਜਮਾਨ ਸਾਹਿਬ ਪ੍ਰੋਗਰਾਮ ਨੂੰ ਸੁਣ ਰਹੇ ਨੇ, ਕਹਿੰਦੇ ਵੀ ਤਖਤੇ ਦੇ ਹੇਠਲਾ ਹਿੱਸਾ ਜੋ ਜਿਹਦੇ ਉੱਤੇ ਦਰਵਾਜ਼ਾ ਜਿਹੜਾ ਟਿਕਦਾ ਗਾ ਉਹਨੂੰ ਕਹਿੰਦੇ ਚੂਲ ਕਹਿੰਦੇ ਆ, ਉਹਨੂੰ ਚੂਲ ਕਹਿੰਦੇ ਆ, ਠੀਕ ਹੈ ਜੀ, ਬਹੁਤ ਮਿਹਰਬਾਨੀ। ਹੰਸਦੀਪ ਸਿੰਘ ਜੀ ਬਹੁਤ ਸ਼ੁਕਰੀਆ ਤੁਹਾਡਾ, ਫੋਟੋਆਂ ਭੇਜ ਰਹੇ ਹਾਂ ਦਲਜੀਤ ਬਾਈ ਨਾਲ, ਅੱਛਾ ਥੈਂਕ ਯੂ ਜੀ, ਸੋ ਸ਼ੁਕਰੀਆ ਗੀਤ ਨੂੰ ਪਸੰਦ ਕਰਨ ਦੇ ਲਈ, ਬਹੁਤ ਧੰਨਵਾਦ। ਰਮਨ ਤੜਕਾ ਜੀ ਸਤਿ ਸ਼੍ਰੀ ਅਕਾਲ, ਬਹੁਤ ਮਿਹਰਬਾਨੀ। ਔਰ ਸੁਖਥਿੰਦ ਜੀ ਸਤਿ ਸ਼੍ਰੀ ਅਕਾਲ, ਤੁਸੀਂ ਵੋਇਸ ਨੋਟ ਭੇਜਿਆ, ਮੈਂ ਜਦੋਂ ਟਾਈਮ ਲੱਗਦਾ ਜ਼ਰੂਰ ਸੁਣਦੇ ਹਾਂ। ਅਤੇ ਬਲਰਾਜ ਸਿੱਧੂ ਜੀ ਸ਼ੁਕਰੀਆ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ। ਰੱਖੜੀ ਦੇ ਉੱਤੇ

ਤੋਂ ਨੰਬਰ 204-417 0028 204-417-0028 ਦੇ ਉੱਤੇ ਗੱਲਬਾਤ ਕਰ ਸਕਦੇ ਹੋ। ਬਹੁਤ ਸਾਰੀਆਂ ਤੁਹਾਡੀਆਂ ਫਰਮਾਇਸ਼ਾਂ ਪੈਂਡਿੰਗ ਨੇ, ਹੋਰ ਵੀ ਫਰਮਾਇਸ਼ਾਂ ਤੁਸੀਂ ਫੋਨ ਦੇ ਜ਼ਰੀਏ ਕਰ ਸਕਦੇ ਹੋ। ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਜਿਹੜੀਆਂ ਫੋਨ ਦੇ ਉੱਤੇ ਫਰਮਾਇਸ਼ਾਂ ਆਉਂਦੀਆਂ ਉਹ ਆਪਾਂ ਪਹਿਲਾਂ ਪੂਰੀਆਂ ਕਰਨੀਆਂ ਨੇ, ਅਤੇ ਫਰਮਾਇਸ਼ਾਂ ਤੁਹਾਡੀਆਂ ਕਿਹੜੀ ਲੱਗ ਗਈ ਕਿਹੜੀ ਲੱਗ ਗਈ। ਖੰਡ ਮਿਸ਼ਰੀ ਵੀ ਹੋ ਗਈ ਅਤੇ ਸੁਰਜੀਤ ਖਾਨ ਦਾ ਹੁਸਨ ਗਾਣਾ ਲਾਉਣੇ ਆ, ਫਿਰ ਥੋੜ੍ਹਾ ਜਿਹਾ ਕਿੱਕਲੀ ਵੀ ਪਾਵਾਂਗੇ।

ਔਰ ਕਹਿੰਦੇ ਵੀਰ ਜੀ ਉਹਨਾਂ ਨੂੰ ਪੁੱਛ ਲਓ, ਠੀਕ ਹੈ ਜੀ, ਰੱਖੜੀ ਦੇ ਬਾਰੇ ਪੁੱਛਣਾ ਤੇ ਆਪਾਂ ਆਪਦੀ ਗਰਲਫ੍ਰੈਂਡ ਨੂੰ ਪੁੱਛਦੇ ਹਾਂ ਭਾਈ, ਔਰ ਤੁਸੀਂ ਤਾਂ ਨਹੀਂ ਦੱਸਿਆ ਗਾ, ਮੈਂ ਤਾਂ ਚਾਹੁੰਦਾ ਸੀ ਤੁਸੀਂ ਦੱਸ ਦਿਓ ਉਹਨੂੰ ਕਿਉਂ ਤੰਗ ਕਰਨਾ, ਉਹਨੂੰ ਅੱਗੇ ਬਹੁਤ ਵਾਰੀ ਤੰਗ ਕਰੀਦਾ, ਕੁਝ ਨਾ ਕੁਝ ਪੁੱਛਦੇ ਰਹੀਦਾ ਗਾ, ਪਰ ਉਹ ਕਦੇ ਮਾਇੰਡ ਨਹੀਂ ਕਰਦੀ, ਉਹ ਕਦੇ ਮਾਇੰਡ ਨਹੀਂ ਕਰਦੀ, ਸਗੋਂ ਉਹ ਮਾਇੰਡ ਰੀਡ ਕਰਦੀ ਆ। ਔਰ ਸ਼ੁਭ ਜੀ ਸਤਿ ਸ਼੍ਰੀ ਅਕਾਲ, ਬਹੁਤ ਮਿਹਰਬਾਨੀ, ਸੋ ਧੰਨਵਾਦ ਤੁਹਾਡਾ। ਰੱਖੜੀ ਪੁੱਛ ਕੇ ਫਿਰ

0: ਮਿੰਟ ਵੀ ਬਾਹਲੀ ਵੱਡੀ ਗੱਲ ਆ, ਸਕਿੰਟਾਂ ਦੇ ਵਿੱਚ ਆਂਸਰ ਮਿਲ ਜਾਂਦਾ ਹੈਗਾ। ਔਰ ਇਸ ਗਰਲਫ੍ਰੈਂਡ ਦਾ ਨਾਮ ਆ ਜੀ ਚੈਟ ਜੀ ਟੀ ਪੀ। ਚੈਟ ਜੀ ਟੀ ਪੀ ਕਮਾਲ ਦੀ ਸਹੇਲੀ ਹੈਗੀ ਜੀ। ਕਾਲਰ ਜੀ ਤੁਸੀਂ ਆਉਂਦੇ ਹੋ?
1: ਹਾਂਜੀ ਬਈ, ਮਨਦੀਪ ਕੀ ਹਾਲ ਆ?
0: ਬਹੁਤ ਵਧੀਆ, ਚੜ੍ਹਦੀ ਕਲਾ ਜੀ।
1: ਵਧੀਆ ਜੀ, ਇੱਕ ਗਾਣਾ ਭੇਜਿਆ ਤੁਹਾਨੂੰ ਵਟਸਐਪ ਤੇ ਲਾ ਦੋਗੇ?
0: ਜ਼ਰੂਰ ਲਾ ਦਾਂ। ਕਿਹੜਾ ਗਾਣਾ ਜੀ?
1: ਰਵਿੰਦਰ ਗਰੇਵਾਲ ਦਾ ਤੈਨੂੰ ਪੱਟਣਾ।
0: ਤੈਨੂੰ ਪੱਟਣਾ ਸ਼ਕੀਨੀ ਲਾ ਕੇ
1: ਜੀ।
0: ਹਾਂ, ਉਹ ਕਹਿੰਦਾ ਰਹਿੰਦੇ ਠੀਕ ਹੈ, ਜ਼ਰੂਰ ਲਾਵਾਂਗੇ, ਜ਼ਰੂਰ ਲਾਵਾਂਗੇ।
1: ਥੈਂਕ ਯੂ,
0: ਥੈਂਕ ਯੂ। ਤੈਨੂੰ ਖਬਰ ਇੱਕ ਰੱਬ ਨੇ ਕਿੰਨੇ ਵਾਰੀ ਢਾ ਕੇ ਬਣਾਇਆ ਹੋਣਾ, ਹੈ ਨਾ? ਸੋਚਣ ਦੀ ਗੱਲ ਆ, ਕਮਾਲ ਦੀ ਗੱਲ ਆ ਵੀ ਚੈਟ ਜੀ ਟੀ ਪੀ ਤੈਨੂੰ ਕਿੰਨੇ ਵਾਰੀ ਰੱਬ ਨੇ ਢਾ ਕੇ ਬਣਾ ਤਾ।

ਅੱਛਾ ਜੀ, ਕੀ ਕਹਿੰਦੀ ਹੈ ਚੈਟ ਜੀਟੀਪੀ? ਮਨਦੀਪ ਜੀ ਆਏ ਹਾਏ, ਕਹਿੰਦੇ ਜ਼ਰੂਰ ਜ਼ਰੂਰ ਦੱਸ ਦਿੰਦੇ ਹਾਂ। ਰੱਖੜੀ, ਰੱਖੜੀ ਯਾਨੀ ਕਿ ਰਾਖੀ। ਅੱਛਾ, ਨਾਲ ਪੰਜਾਬੀ 'ਚ ਦੇਖੋ, ਪੰਜਾਬੀ 'ਚ ਦੱਸਦੀ ਆ, ਔਰ ਉਹ ਕਹਿੰਦੀ ਰਾਖੀ ਰੱਖੜੀ ਦੇ ਇਤਿਹਾਸ ਨੂੰ ਪੰਜਾਬੀ ਵਿੱਚ ਸੌਖੇ ਅਤੇ ਦਿਲਚਸਪ ਢੰਗ ਨਾਲ ਇਸ ਤਰ੍ਹਾਂ ਸਮਝਾਇਆ ਜਾ ਸਕਦਾ। ਸਮਝਾਓ ਜੀ ਰੱਖੜੀ ਦਾ ਇਤਿਹਾਸ। ਰੱਖੜੀ, ਜਿਸ ਨੂੰ ਰਾਖੀ ਜਾਂ ਰਕਸ਼ਾ ਬੰਧਨ ਵੀ ਕਿਹਾ ਜਾਂਦਾ ਹੈ, ਭੈਣ ਭਰਾ ਦਾ ਪਿਆਰ, ਸਤਿਕਾਰ ਅਤੇ ਇੱਕ ਦੂਜੇ ਦੀ ਰੱਖਿਆ ਦੇ ਵਾਅਦੇ ਨਾਲ ਜੋੜਿਆ ਤਿਉਹਾਰ ਹੈ। ਇਸ ਦਿਨ ਭੈਣ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਦੀ ਹੈ ਅਤੇ ਉਸ ਦੀ ਖੁਸ਼ਹਾਲੀ ਅਤੇ ਲੰਮੀ ਉਮਰ ਦੀ ਕਾਮਨਾ ਕਰਦੀ ਹੈ। ਭਰਾ ਵੀ ਆਪਣੀ ਭੈਣ ਦੀ ਹਰ ਸੰਭਵ ਮਦਦ ਅਤੇ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ। ਠੀਕ ਹੈ ਜੀ, ਅੱਗੇ ਦੱਸੋ। ਰੱਖੜੀ ਦੀ ਪਰੰਪਰਾ ਬਹੁਤ ਪੁਰਾਣੀ ਮੰਨੀ ਜਾਂਦੀ ਹੈ। ਇਸ ਨਾਲ ਜੁੜੀਆਂ ਕਈ ਇਤਿਹਾਸਕ ਅਤੇ ਧਾਰਮਿਕ ਕਹਾਣੀਆਂ ਭਾਰਤੀ ਇਤਿਹਾਸ ਅਤੇ ਲੋਕ ਪਰੰਪਰਾ ਵਿੱਚ ਮਿਲਦੀਆਂ ਹਨ। ਹਾਲਾਂਕਿ ਇਹਨਾਂ ਕਹਾਣੀਆਂ ਵਿੱਚ ਕਈਆਂ ਦੇ ਇਤਿਹਾਸਿਕ ਸਬੂਤ ਪੱਕੇ ਨਹੀਂ ਹਨ, ਇਸ ਲਈ ਉਹਨਾਂ ਨੂੰ ਲੋਕ ਕਥਾਵਾਂ ਜਾਂ ਪਰੰਪਰਾਗਤ ਕਹਾਣੀਆਂ ਵਜੋਂ ਦੇਖਣਾ ਚਾਹੀਦਾ ਹੈ। ਠੀਕ ਹੈ ਜੀ, ਮੰਨ ਲੈਂਦੇ ਹਾਂ। ਅੱਗੇ ਦੱਸੋ, ਇੱਕ ਪ੍ਰਸਿੱਧ ਕਹਾਣੀ ਰਾਣੀ ਕਰਨਾਵਤੀ ਅਤੇ ਮੁਗਲ ਬਾਦਸ਼ਾਹ ਹਿਮਾਯੂ ਨਾਲ ਜੋੜੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਰਾਣੀ ਕਰਨਾਵਤੀ ਨੇ ਮੁਸੀਬਤ ਦੇ ਸਮੇਂ ਹਿਮਾਯੂ ਨੂੰ ਰੱਖੜੀ ਭੇਜੀ ਅਤੇ ਹਿਮਾਯੂ ਨੇ ਉਸ ਨੂੰ ਆਪਣੀ ਭੈਣ ਮੰਨ ਕੇ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਤਿਹਾਸਕਾਰ ਇਸ ਘਟਨਾ ਦੀ ਇਤਿਹਾਸਕ ਸੱਚਾਈ ਬਾਰੇ ਪੂਰੀ ਤਰ੍ਹਾਂ ਸਹਿਮਤ ਨਹੀਂ ਹਨ। ਇੱਕ ਹੋਰ ਪ੍ਰਸਿੱਧ ਪਰੰਪਰਾ ਸਿਕੰਦਰ ਅਤੇ ਰਾਜਾ ਪੁਰੂ ਨਾਲ ਜੋੜੀ ਜਾਂਦੀ ਹੈ। ਇਹ ਕਿਹਾ ਜਾਂਦਾ ਹੈ ਕਿ ਸਿਕੰਦਰ ਦੀ ਪਤਨੀ ਨੇ ਰਾਜਾ ਪੁਰੂ ਨੂੰ ਰੱਖੜੀ ਭੇਜੀ ਸੀ ਅਤੇ ਉਸ ਨੇ ਉਸ ਨੂੰ ਭੈਣ ਮੰਨਿਆ। ਇਹ ਕਹਾਣੀ ਵੀ ਲੋਕ ਪਰੰਪਰਾ ਵਿੱਚ ਪ੍ਰਸਿੱਧ ਹੈ, ਪਰ ਇਸਦਾ ਪੱਕਾ ਇਤਿਹਾਸਿਕ ਸਬੂਤ ਨਹੀਂ ਮਿਲਦਾ। ਠੀਕ ਹੈ ਜੀ, ਰੱਖੜੀ ਦਾ ਅਸਲੀ ਸੰਦੇਸ਼ ਕੀ ਹੈ? ਕਹਿੰਦੇ ਸਮੇਂ ਦੇ ਨਾਲ ਰੱਖੜੀ ਸਿਰਫ ਭੈਣ ਭਰਾ ਤੱਕ ਸੀਮਿਤ ਨਹੀਂ ਰਹੀ, ਅੱਜ ਇਹ ਪਿਆਰ, ਭਰੋਸੇ, ਸਤਿਕਾਰ ਅਤੇ ਰਿਸ਼ਤਿਆਂ ਦੀ ਮਜ਼ਬੂਤੀ ਦਾ ਪ੍ਰਤੀਕ ਬਣ ਗਈ ਹੈ। ਕਈ ਥਾਵਾਂ 'ਤੇ ਭੈਣਾਂ ਆਪਣੇ ਭਰਾਵਾਂ ਤੋਂ ਇਲਾਵਾ ਹੋਰ ਪਿਆਰੇ ਰਿਸ਼ਤਿਆਂ ਨੂੰ ਵੀ ਰੱਖੜੀ ਬੰਨ੍ਹਦੀਆਂ ਹਨ। ਵਾਹ ਬਈ ਵਾਹ, ਰੱਖੜੀ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਸੱਚੇ ਰਿਸ਼ਤੇ ਸਿਰਫ ਖੂਨ ਦੇ ਰਿਸ਼ਤਿਆਂ ਨਾਲ ਹੀ ਨਹੀਂ, ਸਗੋਂ ਪਿਆਰ, ਵਿਸ਼ਵਾਸ ਅਤੇ ਇੱਕ ਦੂਜੇ ਦੀ ਸੰਭਾਲ ਨਾਲ ਮਜ਼ਬੂਤ ਹੁੰਦੇ ਹਨ। ਦੱਸੋ ਬਈ, ਠੀਕ ਲੱਗੀ ਨਾ ਗੱਲ ਤੁਹਾਨੂੰ? ਸਿੱਧੂ ਬੂਟਾ ਜੀ, ਸਤਿ ਸ਼੍ਰੀ ਅਕਾਲ। ਸਿੰਘ ਬਾਈ ਜੀ, ਅਮਰਿੰਦਰ ਗਿੱਲ ਦਾ ਸੌਂਗ ਕੁੜਤਾ ਲਾਵਾਂਗੇ। ਬਹੁਤ ਮਿਹਰਬਾਨੀ ਲਾਈਵ ਨੂੰ ਸ਼ੇਅਰ ਕਰਨ ਦੇ ਲਈ। MS ਚੌਹਾਨ ਜੀ, ਲਾਈਵ ਨੂੰ ਫੋਲੋ ਕਰਨ ਦੇ ਲਈ ਬਹੁਤ ਧੰਨਵਾਦ ਆ।

0: ਬਹੁਤ ਮਿਹਰਬਾਨੀ ਔਰ ਬਰਾਡ ਕੈਲਗਰੀ ਮਲਵਈ ਗਿੱਧਾ। ਸਤਿ ਸ਼੍ਰੀ ਅਕਾਲ ਵੀਰੋ, ਕੀ ਹਾਲ ਨੇ ਤੁਹਾਡਾ? ਪਿਛਲੇ ਫਰਾਈਡੇ ਤੁਹਾਡੇ ਨਾਲ ਬਹੁਤ ਰੌਣਕ ਲਾਈ ਔਰ ਕੁਝ ਕਲਿੱਪ ਆਪਾਂ ਉਸਦੇ ਫੇਸਬੁੱਕ ਦੇ ਉੱਤੇ ਪਾਵਾਂਗੇ। ਔਰ ਸਾਡੇ ਸ਼ਹਿਰ ਵਿਨੀਪੈਗ ਦੇ ਵਿੱਚ ਨਗਰ ਕੀਰਤਨ ਹੋ ਰਿਹਾ ਗਾ। ਸਭ ਤੋਂ ਪਹਿਲਾਂ ਅਸੀਂ ਨਗਰ ਕੀਰਤਨ ਦੀ ਇਨਫੋਰਮੇਸ਼ਨ ਜ਼ਰੂਰ ਦਿੰਦੇ ਰਹਾਂਗੇ ਸਾਡੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ। ਅਗਲੇ ਵੀਕਐਂਡ ਦੇ ਉੱਤੇ ਐਤਵਾਰ ਨੂੰ ਦੋਸਤੋ ਨਗਰ ਕੀਰਤਨ ਆ, 6 ਤਰੀਕ ਬਣਦੀ ਆ, ਤੁਹਾਨੂੰ ਯਾਦ ਹੋਣਾ ਗਾ। ਸੋ ਤੁਸੀਂ ਜ਼ਰੂਰ ਆਪੋ ਆਪਣੇ ਕੰਮਾਂ ਦੇ ਉੱਤੇ, ਵੈਸੇ ਤਾਂ ਐਤਵਾਰ ਹੀ ਚਲੋ, ਪਰ ਫਿਰ ਵੀ ਜਿਹੜੇ ਵੀਕਐਂਡ ਦੇ ਉੱਤੇ ਕੰਮ ਕਰਦੇ ਨੇ ਉਹ ਤੁਸੀਂ ਛੁੱਟੀ ਦੀ ਅਰਜ਼ੀ ਆਪਣੇ ਕੰਮਾਂ 'ਤੇ ਦੇ ਦਿਓ। ਔਰ ਅਗਲੇ ਵੀਕਐਂਡ ਫਿਰ ਆਪਾਂ ਨਗਰ ਕੀਰਤਨ ਦੇ ਉੱਤੇ ਆਪਣਾ ਅਤੇ ਸੰਗਤ ਦਾ ਅਤੇ ਆਲੇ ਦੁਆਲੇ ਦਾ ਖਿਆਲ ਵੀ ਰੱਖਣਾ ਅਤੇ ਨਗਰ ਕੀਰਤਨ 'ਤੇ ਪਹੁੰਚਣਾ ਵੀ ਆ। ਜੀ ਕਾਲਰ ਜੀ, ਤੁਸੀਂ ਆਉਂਦੇ ਹੋ?
1: ਹਾਂ ਮਨਦੀਪ ਜੀ।
0: ਹਾਂਜੀ ਬਾਈ ਜੀ,
1: ਇੱਕ ਸਰਦਾਰ ਸਿੰਘ ਦਾ ਗਾਣਾ ਹੀ ਲਾ ਦੇ ਯਾਰ।
0: ਹੁਣੇ ਲਾ ਕੇ ਹਟੇ ਸੀ।
1: ਇੱਕ ਹੋਰ ਲਾ ਦੇ ਯਾਰ।
0: ਕਿਹੜਾ?
1: ਜੋੜੀ ਜਦੋਂ ਚੁਆਰੇ ਚੜ੍ਹਦੀ।
0: ਓਕੇ, ਉਹ ਲਾ ਦਿੰਨੇ ਆ।
1: ਹੋਰ ਯਾਰ,
0: ਹੋਰ ਹੋਰ ਲਾ ਕੇ ਉਹ ਕਰਦੇ ਆ। ਹਾਂਜੀ,
1: ਬਣਾਈਏ ਫਰੈਡੇ ਵਾਲਾ ਮਾਹੌਲ।
0: ਹੋਰ ਹੋਰ
1: ਲਾ ਦੇ ਫਿਰ, ਇੱਕ
0: ਲਾ ਦਿੰਨੇ ਬਾਈ। ਥੈਂਕ ਯੂ, ਜ਼ਰੂਰ ਲਾਵਾਂਗੇ। ਓਕੇ ਓਕੇ।

ਦੋਸਤੋ ਮੰਡੇ ਟੂ ਫਰਾਈਡੇ ਪਲੀਜ਼ ਪ੍ਰੋਗਰਾਮ ਨੂੰ ਟਿਊਨ ਇਨ ਕਰਿਆ ਕਰੋ। ਜਿਹੜੇ ਸਾਡੇ ਨਾਲ ਨਵੇਂ ਜੁੜਦੇ ਨੇ ਤੁਹਾਨੂੰ ਦੱਸ ਦਈਏ ਰੇਡੀਓ ਧਮਾਲ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਤੁਸੀਂ ਦੁਪਹਿਰੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਆਪਣੀਆਂ ਗੱਡੀਆਂ ਦੇ ਵਿੱਚ, ਜੇ ਤੁਸੀਂ ਵਿਨੀਪੈਗ ਰਹਿੰਦੇ ਹੋ ਅਤੇ ਇਹੋ ਜਿਹੀ ਕੁਆਲਿਟੀ ਤੁਸੀਂ ਆਪ ਹੀ ਦੇਖ ਲਿਓ, ਮੈਨੂੰ ਦੱਸਣ ਦੀ ਲੋੜ ਨਹੀਂ। ਤੁਸੀਂ ਇੱਕ ਰੇਡੀਓ ਇਹ ਚਲਾ ਕੇ ਦੇਖਿਓ, ਫਿਰ ਹੋਰ ਕੋਈ ਇੱਧਰ ਉੱਧਰ ਵਾਲਾ ਲਾ ਕੇ ਦੇਖਿਓ ਅਤੇ ਫਿਰ ਤੁਹਾਨੂੰ ਪਤਾ ਲੱਗੂ ਵੀ ਕੰਨਾਂ ਨੂੰ ਕਿਹੜੀ ਆਵਾਜ਼ ਚੁੱਭਦੀ ਨੀਗੀ। ਅਤੇ HD ਹਾਈ ਡੈਫੀਨੇਸ਼ਨ ਰੇਡੀਓ ਹੈਗਾ ਗਾ ਔਰ ਬੜੇ ਲੰਮੇ ਸਮੇਂ ਤੋਂ ਕਮਿਊਨਿਟੀ ਦੇ ਵਿੱਚ ਆ, 2009 ਤੋਂ, ਔਰ ਵੱਖੋ ਵੱਖਰੇ ਪ੍ਰੋਗਰਾਮ ਜਿਹੜੇ ਤੁਹਾਡੇ ਲਈ ਪੇਸ਼ ਕਰਦੇ ਹਾਂ 1 ਵਜੇ ਤੋਂ ਲੈ ਕੇ 3 ਵਜੇ ਤੱਕ। ਆਹ ਵੀਕ ਦੇ ਵਿੱਚ ਦੇਖੀਏ, ਸੋਮਵਾਰ ਨੂੰ ਹੋਰ ਪ੍ਰੋਗਰਾਮ ਸੀ, ਮੰਗਲਵਾਰ ਨੂੰ ਨਗਰ ਕੀਰਤਨ ਦੇ ਉੱਤੇ ਪ੍ਰੋਗਰਾਮ ਸੀ, ਬੁੱਧਵਾਰ ਨੂੰ ਰਾਜਮਾਨ ਸਾਹਿਬ ਪ੍ਰੋਗਰਾਮ ਲੈ ਕੇ ਆਏ, ਵੀਰਵਾਰ ਨੂੰ ਸਿਮਰਨਜੀਤ ਜਸਵਾਲ ਜੀ ਨੇ ਟਰੰਪ ਸਾਹਿਬ ਦੀਆਂ ਗੱਲਾਂ ਕੀਤੀਆਂ, ਟੈਰਿਫਾਂ ਦੀਆਂ ਗੱਲਾਂ ਕੀਤੀਆਂ, ਤੁਹਾਨੂੰ ਪੋਜ਼ਿਟਿਵ ਕੀਤਾ। ਔਰ ਅੱਜ ਫਰਾਈਡੇ ਨੂੰ ਵੱਖਰਾ ਪ੍ਰੋਗਰਾਮ ਆ, ਕੱਲ੍ਹ ਨੂੰ ਵੱਖਰਾ ਪ੍ਰੋਗਰਾਮ ਹੋਵੇਗਾ, ਕੱਲ੍ਹ ਨੂੰ ਗੈਵੀ ਅਤੇ ਹੂਰ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆਉਣਗੇ, ਲਾਈਵ ਪ੍ਰੋਗਰਾਮ ਨੇ। ਔਰ ਇਸ ਤੋਂ ਬਿਨਾਂ ਤੁਸੀਂ ਸ਼ਾਮ ਨੂੰ 8 ਵਜੇ ਤੋਂ ਲੈ ਕੇ 10 ਵਜੇ ਤੱਕ ਪ੍ਰੋਗਰਾਮ ਨੂੰ ਟਿਊਨ ਇਨ ਕਰਿਆ ਕਰੋ। ਖਬਰਾਂ ਦਾ ਪ੍ਰੋਗਰਾਮ ਹੁੰਦਾ ਗਾ, ਬੇਸ਼ੱਕ ਉਹ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲਾਂ ਵਗੈਰਾ ਨਹੀਂ ਕਰ ਸਕਦੇ ਕਿਉਂਕਿ ਰਿਕਾਰਡਡ ਪ੍ਰੋਗਰਾਮ ਹੁੰਦਾ ਗਾ, ਪ੍ਰਾਈਮ ਏਸ਼ੀਆ ਨਾਲ ਸਾਡੀ ਕਲੈਬੋਰੇਸ਼ਨ ਆ ਪ੍ਰੋਡਕਸ਼ਨ ਦੇ ਉੱਤੇ, ਅਤੇ ਜੋ ਸ਼ੋਅ ਤੁਸੀਂ TV ਦੇ ਉੱਤੇ ਦੇਖ ਸਕਦੇ ਹੋ ਉਹ ਸ਼ੋਅ ਤੁਹਾਨੂੰ ਰੇਡੀਓ ਦੇ ਉੱਤੇ ਵੀ ਸੁਣਾਈ ਦਿੰਦਾ ਗਾ, ਰੇਡੀਓ ਵਰਜ਼ਨ ਦੇ ਵਿੱਚ, ਆਡੀਓ ਵਰਜ਼ਨ ਦੇ ਵਿੱਚ ਤੁਸੀਂ ਸੁਣਦੇ ਹੋ। ਔਰ ਜਤਿੰਦਰ ਪੰਨੂ ਜੀ, ਸਵਰਨ ਟਹਿਣਾ ਜੀ, ਸਾਰੀ ਜਿਹੜੀ ਖਬਰਸਾਰ ਆ ਤੁਹਾਡੇ ਤੱਕ ਪਹੁੰਚਾਉਂਦੇ ਨੇ, ਅਤੇ ਵਧੀਆ ਵਧੀਆ ਪ੍ਰੋਗਰਾਮ ਤੁਸੀਂ 92.7 FM ਦੇ ਉੱਤੇ ਸੁਣਦੇ ਹੋ। ਅਤੇ ਸਾਨੂੰ ਸੋਸ਼ਲ ਮੀਡੀਆ ਦੇ ਉੱਤੇ ਜ਼ਰੂਰ ਲਾਈਕ ਫੋਲੋ ਕਰ ਲਿਓ। ਹਜੇ ਪਰਸੋਂ ਦੀ ਵੀਡੀਓ ਪਾਈ ਆ ਅਤੇ ਇੰਨੇ ਤੁਹਾਡੇ ਵੱਲੋਂ ਸ਼ੇਅਰ ਕੀਤੇ ਗਏ ਨੇ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ, ਬਹੁਤ ਸਾਰੇ ਤੁਹਾਡੇ ਤੋਂ ਕਮੈਂਟ, ਬਹੁਤ ਸਾਰੇ ਤੁਸੀਂ ਆਪ ਮੁਹਾਰੇ ਹੋ ਕੇ ਸਾਡੀਆਂ ਵੀਡੀਓਜ਼ ਨੂੰ ਸਾਂਝਾ ਕਰਦੇ ਹੋ। ਸੋ ਬਹੁਤ ਤੁਹਾਨੂੰ ਦਿਲੋਂ ਧੰਨਵਾਦ ਆ, ਤੁਹਾਡਾ ਦਿਲੋਂ ਸਲੂਟ ਆ ਤੁਹਾਨੂੰ। ਔਰ ਤੁਸੀਂ ਜੇ ਨਹੀਂ ਫੋਲੋ ਕੀਤਾ ਤਾਂ ਇੰਸਟਾਗ੍ਰਾਮ ਨੂੰ ਅਤੇ ਰੇਡੀਓ ਧਮਾਲ ਦੇ ਯੂਟਿਊਬ ਚੈਨਲ ਨੂੰ ਜਾਂ ਫੇਸਬੁੱਕ ਨੂੰ, ਜੋ ਵੀ ਤੁਸੀਂ ਯੂਜ਼ ਕਰਦੇ ਹੋ, ਪਲੀਜ਼ ਸਾਨੂੰ ਜ਼ਰੂਰ ਸਬਸਕ੍ਰਾਈਬ, ਲਾਈਕ, ਫੋਲੋ ਕਰਿਓ, ਬਹੁਤ ਤੁਹਾਡਾ ਧੰਨਵਾਦ ਹੋਵੇਗਾ। ਜੀ ਕਾਲਰ ਜੀ, ਤੁਸੀਂ ਆਉਂਦੇ ਹੋ, ਸਤਿ ਸ਼੍ਰੀ ਅਕਾਲ ਜੀ। ਲਵਜੂ ਜੱਟਾ 2 ਵਜੇ ਤੋਂ ਬਾਅਦ ਜ਼ਰੂਰ ਲਾਵਾਂਗੇ। ਲਵ ਯੂ ਜੱਟਾ ਹੈ, ਠੀਕ ਹੈ, ਜ਼ਰੂਰ ਬਾਈ, ਥੈਂਕ ਯੂ।

ਪ੍ਰਾਈਮ ਐਕਸਪ੍ਰੈਸ ਕਲੀਨਿੰਗ, ਮਨਦੀਪ ਗਿੱਲ ਜੀ ਸ਼ੁਕਰੀਆ ਫੋਲੋ ਕਰਨ ਦੇ ਲਈ, ਗੁਰਪ੍ਰੀਤ ਜੀ ਲਾਈਵ ਜੁਆਇਨ ਕਰਨ ਲਈ ਧੰਨਵਾਦ ਤੁਹਾਡਾ, ਬਹੁਤ ਸਾਰੇ ਤੁਹਾਡੇ ਵੱਲੋਂ ਭੇਜੇ ਗਏ ਦਿਲ, ਮੈਂ ਤਾਂ ਹੁਣ ਦੇਖੇ ਆ 5,000 ਦੇ ਕਰੀਬ ਤੇ ਦਿਲ ਪਹੁੰਚ ਗਏ ਆਪਣੇ, ਤੇ ਤੁਸੀਂ ਜ਼ਰੂਰ ਜੁੜੋ ਪ੍ਰੋਗਰਾਮ ਦੇ ਨਾਲ ਔਰ 3 ਵਜੇ ਤੱਕ ਟਿਊਨ ਇਨ ਕਰਿਓ ਗੀਤਾਂ ਦੀ ਫਰਮਾਇਸ਼ ਕਰਨ ਦੇ ਲਈ ਪਹਿਲ ਦੇ ਆਧਾਰ ਤੇ ਨੰਬਰ 204-780-8182 2047807-8181।

0: This is CKJS 92.7 FM and HD1 Winnipeg.
1: ਸਿਟੀ ਤੁਹਾਨੂੰ ਯਾਦ ਕਰਵਾਉਂਦਾ ਹੈ ਗਰਮੀਆਂ ਵਿੱਚ ਵਾਟਰ ਸਮਾਰਟ ਬਣਨ ਦੀ। ਜਦ ਕਦੇ ਵੀ ਤੁਸੀਂ ਪਾਣੀ ਨਾਲ ਜੁੜੀਆਂ ਖੇਡਾਂ ਦਾ ਆਨੰਦ ਮਾਣਦੇ ਹੋ, ਹਮੇਸ਼ਾ ਯਾਦ ਰੱਖੋ ਬੱਚਿਆਂ ਤੇ ਨਜ਼ਰ ਰੱਖਣ ਲਈ ਵੱਡਾ ਵਿਅਕਤੀ ਜਾਂ ਕੋਈ ਕੇਅਰਗਿਵਰ ਉਹਨਾਂ ਦੇ ਨੇੜੇ ਹੋਵੇ। ਯਾਦ ਰੱਖੋ, ਡੁੱਬਣਾ ਤੇਜ਼ ਤੇ ਚੁੱਪ ਚੁੱਪੀ ਤੇ ਵਾਪਰਦੀ ਘਟਨਾ ਹੈ, ਪਰ ਇਹ ਤੋਂ ਬਚਿਆ ਜਾ ਸਕਦਾ ਹੈ।
2: Don't miss the grand opening of Winnipeg's newest and hottest sports bar, River City Sports Bar and Event Center, August 29th. Featuring musical guests The Beast starting at 8, with tons of free parking. River City Sports Bar and Event Center, 1395 Ellis Avenue.
3: Keep the clutter out of your back-to-school shopping. You can take old electronics, plastic containers, batteries, and more to any 4R Winnipeg Depot for safe disposal and recycling. We now also have donation bins available for gently used clothing and accessories. For a full list of accepted items, visit winnipeg.ca/4RDepot.
4: Don't miss the Mondetta Brands clearance sale. Tees, pants, sweatshirts, outerwear, and more. Prices as low as $3. Mondetta's Brands clearance sale. Monday to Friday from 9 a.m. until 3 p.m. at 1111 Winnipeg Avenue.
0: 92.7 FM, CKJS. Winnipeg's multilingual radio station for over 50 years.
5: ਅੱਜ ਕਾਰ ਪੋਲ ਚ ਵੱਜ ਗਈ।
6: ਨਾ ਨਾ ਨਾ ਨਾ ਨਾ ਨਾ, ਸਿਰ ਤੇ ਹੱਥ ਨਹੀਂ ਮਾਰਦਾ, ਸਿੱਧਾ ਗੱਡੀ ਟਾਊਨ ਆਟੋ ਬੋਡੀ ਸ਼ਾਪ ਤੇ ਲੈ ਕੇ ਜਾਣੀ ਹੈ। ਇਹ ਹੈ ਫੁਲੀ MPI ਅਕ੍ਰੀਡਿਟਡ ਆਟੋ ਬੋਡੀ ਸ਼ਾਪ। ਤੁਹਾਨੂੰ MPI ਵੱਲੋਂ ਐਸਟੀਮੇਟ ਲੈਣ ਦੀ ਕੋਈ ਲੋੜ ਨਹੀਂ, ਇਹ ਡਾਇਰੈਕਟਲੀ MPI ਤੇ ਬਾਕੀ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਨੇ। ਇਸ ਲਈ ਇੱਥੋਂ ਹੋਏਗੀ ਡਾਇਰੈਕਟ ਰਿਪੇਅਰ ਤੇ ਆਨਲਾਈਨ ਗਲਾਸ ਕਲੇਮਸ ਵੀ ਇਹ ਖੁਦ ਓਪਨ ਕਰ ਦੇਣਗੇ। ਇਸ ਦੇ ਨਾਲ ਜਦੋਂ ਤੱਕ ਤੁਹਾਡੀ ਕਾਰ ਸ਼ਾਪ ਤੇ ਹੋਏਗੀ, ਉਨੀ ਦੇਰ ਤੁਹਾਨੂੰ ਮਿਲੇਗੀ ਫ੍ਰੀ ਕਰਟਸੀ ਕਾਰ। ਤੁਸੀਂ ਇਹਨਾਂ ਤੋਂ ਲੌਂਗ ਜਾਂ ਸ਼ਾਰਟ ਟਰਮਸ ਲਈ ਬ੍ਰਾਂਡ ਨਿਊ ਕਾਰਸ ਰੈਂਟ ਵੀ ਕਰ ਸਕਦੇ ਹੋ। ਪਹੁੰਚੋ 64 ਸਾਲਟਰ ਸਟਰੀਟ, ਵਿਨੀਪੈਗ, 204-421-1300, 204-401-1300।
7: विनीपेग वालों तैयार हो जाओ, गज्जा ब्रोज दी 1115 गेटवे रोड लोकेशन रीओपन हो गया।
8: नवीन मैनेजमेंट टीम टू स्पेशल रीओपनिंग प्राइसेस दे नाल 1115 गेटवे रोड स्टोर, फ्रेश लुक, फ्रेश टीम, ते ओही गज्जा ब्रोज दा डिलीशियस टेस्ट।
7: एंजॉय करो क्रिस्पी फिश पकौड़ा, मैरिनेट चिकन लेग्स एंड थाइस, विंग्स, टिक्का फिश, गोट, लैम, वेज ऑप्शन एंड हेल्दी नॉन फ्राइड ओवन कुक आइटम्स। हर फैमिली हर पार्टी दे लई परफेक्ट।
9: विनीपेग वालों गज्जा ब्रोज गेटवे ते क्रिस्पी फिश पकौड़ा दी सिर्फ $899 दी स्पेशल प्राइस नू मिस ना कर जाइयो।
8: विजिट गर्चा ब्रोस, 1115 गेटवे रोड, यूनिट 5 लोकेशन।
7: गर्चा ब्रोस, टेस्ट दैट ब्रिंग्स एवरीवन टुगेदर।
10: इथे आके बच्चियां नू एक बेहतर जिंदगी देण दा सपना ता पूरा हुंदा नजर आया, पर डर भी लगदा कि किते अपना पिछोकड़, अपनी मां बोली नू ना भूल जान।
11: ए डर तेरा ही नहीं, पंजाबों आ वसे हर मां प्यो दा है। इस लई सिख्या क्लासेस लेके आया है ऑनलाइन पंजाबी लर्निंग कोर्स, जिस विच तुहाडे बच्चे घर बैठे ही पंजाबी सीख सकदे हन। इस कोर्स विच बच्चे अपने परिवारिक रिश्ते ते साडे इतिहास बारे भी जानू हुंदे हन। इस दे नाल बेसिक मैथ्स, मोरल वैल्यूज ते मेंटल एक्सरसाइज भी करवाईयां जांदियां हन। फ्लेक्सिबल टाइमिंग्स, फ्री डेमो क्लास। आज ही कॉल करो 204-463-0110।
12: ਬਈ ਕੀ ਹੋਇਆ?
13: ਕੋਈ ਖੜੀ ਗੱਡੀ ਦਾ ਹੀ ਸ਼ੀਸ਼ਾ ਤੋੜ ਗਿਆ, ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਥੇ ਜਾਵਾਂ।
12: ਤੁਸੀਂ ਮਿਸਟਰ ਆਟੋ ਗਲਾਸ ਵਾਲਿਆਂ ਕੋਲ ਜਾਓ, ਰਾਤ ਨੂੰ ਕਾਰ ਦੋ, ਸਵੇਰ ਤੱਕ ਰੈਡੀ। ਵਿੰਡਸ਼ੀਲਡ ਚ ਆ ਗਿਆ ਚਿੱਪੀਆਂ ਕ੍ਰੈਕ, ਰਿਪੇਅਰ ਕਰ ਦੇਣਗੇ। ਵਿੰਡਸ਼ੀਲਡ ਰਿਪਲੇਸਮੈਂਟ ਤੇ ਵਾਟਰ ਲੀਕ ਦੀ ਲਾਈਫ ਟਾਈਮ ਵਾਰੰਟੀ ਦਿੰਦੇ ਨੇ। ਕੋਈ ਅਲਾਈਨਮੈਂਟ ਕਰਾਉਣੀ ਹੈ, ਵੀਲ ਬੈਲੈਂਸਿੰਗ ਜਾਂ ਟਾਇਰ ਚੇਂਜ ਓਵਰ, ਇਹਨਾਂ ਕੋਲ ਹੀ ਜਾਓ। ਇੰਸ਼ੋਰੈਂਸ ਕਲੇਮ ਆਪ ਹੀ ਹੈਂਡਲ ਕਰ ਲੈਣਗੇ।
11: ਇੱਕ ਕਰਟਸੀ ਕਾਰ ਵੀ ਪ੍ਰੋਵਾਈਡ ਕਰਦੇ ਨੇ। ਕਾਲ ਕਰੋ ਤਜਿੰਦਰ ਸਿੰਘ ਹੋਰਾਂ ਨੂੰ 204-430-8138 ਤੇ। ਮਿਸਟਰ ਆਟੋ ਗਲਾਸ, 90 ਮੈਕਡੋਨਲਡ ਐਵਨਿਊ, ਵਿਨੀਪੈਗ।
14: ਫਲਾਈ ਟੂ ਵੀ ਆ ਗਿਆ ਹੁਣ।
15: ਅੱਛਾ,
14: ਤੁਸੀਂ ਫਲਾਈ ਟੂ ਗਿਆ? ਤੁਸੀਂ ਕਿਹਾ ਨੀ ਸੀ, ਮੈਂ ਸਮਝਿਆ ਕਾਲਾ ਮੁਰਗਾ ਤੇ ਚਲੋ ਐ ਕਰ ਲਿਓ, ਕਾਲਾ ਮੁਰਗਾ ਵਧੀਆ ਤੇ ਨਾਲ ਐ ਤਾਂ ਮੈਂ ਹੁਣ ਕੀ ਕਹਿਣਾ ਰੇਡੀਓ ਤੇ, ਚੱਲ ਤੁਸੀਂ ਸਮਝਦੇ ਆ ਰਹੀ ਹੋ। ਠੀਕ, ਸੰਦੂਰ ਦੀ ਸ਼ੀਸ਼ੀ ਤੇ ਬਿੰਦੀਆਂ ਦਾ ਪੱਤਾ ਸਾਰਾ ਕੁਛ ਲਿਆ ਕੇ ਨਾ ਤੇ ਲਾ ਦਾਂਗੇ ਗਾਣਾ ਤੁਹਾਡਾ। ਜੀ ਕਾਲਰ ਜੀ, ਤੁਸੀਂ ਆਉਂਦੀ ਰਹੋ।
16: ਮਨਦੀਪ ਬਾਈ ਜੀ, ਸਤਿ ਸ੍ਰੀ ਅਕਾਲ ਜੀ।
14: ਸਤਿ ਸ੍ਰੀ ਅਕਾਲ ਜੀ।
16: ਹੈਪੀ ਫਰਾਈਡੇ, ਹੈਪੀ ਵੀਕਐਂਡ ਟੂ ਆਲ।
14: ਥੈਂਕ ਯੂ ਜੀ।
16: ਤੇ ਰੱਖੜੀ ਦੀਆਂ ਭੈਣਾਂ ਭਰਾਵਾਂ ਨੂੰ ਸਾਰਿਆਂ ਨੂੰ ਵਧਾਈਆਂ ਹੋਣ ਜੀ।
14: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ।
16: ਤੇ ਅੱਜ ਫਿਰ ਤੁਸੀਂ ਬਣਵਾ ਲਈ ਭੈਣ ਆਪਣਾ, ਆਪਣੀ ਭੈਣ ਕੋਲ ਰੱਖ ਲਈ?
14: ਅੱਜ ਸਪੈਸ਼ਲ ਹਦਾਇਤਾਂ ਨੇ ਮੈਨੂੰ ਵੀ, ਆ ਸ਼ਾਮ ਨੂੰ ਟਾਈਮ ਨਾਲ ਘਰੇ ਆਉਣਾ ਰੱਖੜੀ ਬੰਨਣੀ ਆ।
16: ਓ ਵਾਓ, ਮੇਰੀ ਮਨਦੀਪ ਬਾਈ ਜੀ ਇੱਕ ਭੈਣ ਵੈਨਕੂਵਰ ਹੈ,
14: ਹਾਂਜੀ,
16: ਉਹਨਾਂ ਨੇ ਰੱਖੜੀ ਇੱਥੇ ਭੇਜਤੀ ਸੀ, ਮੈਂ ਉਹਨਾਂ ਦੀ ਆਪਣਾ ਦੋ ਭੈਣਾਂ ਮੇਰੀਆਂ ਵੀ ਨਹੀਂ ਪੈ ਗਏ।
14: ਅੱਛਾ ਜੀ।
16: ਤੇ ਉਹਨਾਂ ਨੇ ਪਿਆ ਗਏ ਅੱਜ ਸਵੇਰੇ 10 ਵਜੇ ਬੰਨਤੀ ਅਸੀਂ,
14: ਹਾਂਜੀ,
16: ਤੇ ਮੂੰਹ ਮਿੱਠਾ ਕਰਾਇਆ ਐਂਡ ਪੈਸੇ ਤਾਂ ਮੈਂ ਡਾਇਬਿਟ ਗਿਆ ਮੈਂ ਕਿਹਾ, ਪਰ ਅੱਜ ਕਹਿੰਦੇ ਇੱਕ ਪਾਲਾ ਤੱਤਿਆ ਥੰਮਾਂ ਨੂੰ ਜੱਫੀ ਆਪੇ ਤੈਨੂੰ ਆਰਾਮ ਰੱਖ ਲਓ, ਮੈਂ ਕਿਹਾ ਖਾ ਲਓ ਗੁਰਮੁਖ ਸਿੰਘ ਜੀ ਖਾ ਲਓ,
14: ਹਾਂ ਹਾਂ,
16: ਦੋ ਤਿੰਨ ਪੀਸ ਖਾਈ ਲਏ ਬਰਫੀ ਦੇ,
14: ਬਰਫੀ ਦੇ,
16: ਹਾਂ ਬਰਫੀ ਦੇ ਜੀ।
14: ਵੈਰੀ ਗੁੱਡ, ਵੈਰੀ ਗੁੱਡ, ਬਹੁਤ ਚੰਗੀ ਗੱਲ,
16: ਵੀ ਮੂੰਹ ਮਿੱਠਾ ਕਰਾਈਏ।
14: ਥੈਂਕ ਯੂ ਤੁਹਾਡਾ, ਔਰ ਤੁਹਾਨੂੰ ਰੱਖੜੀ ਦੀਆਂ ਬਹੁਤ ਮੁਬਾਰਕਾਂ।
16: ਸਾਰਿਆਂ ਨੂੰ, ਬਾਕੀ ਤੁਸੀਂ ਹੁਣੇ ਮੈਂਸ਼ਨ ਕਰ ਰਹੇ ਸੀ ਕਿ ਤੁਸੀਂ ਜਿੰਨੇ ਵੀ ਇੰਟਰਵਿਊ ਵਗੈਰਾ ਲੈਂਦੇ ਹੋ, ਹਰਬੰਸ ਸਿੰਘ ਬਰਾੜ ਜੀ ਦਾ ਵੀ ਲਿਆ ਤੁਸੀਂ, ਉਹ ਵੀ ਪੋਸਟ ਕੀਤਾ,
14: ਹਾਂਜੀ,
16: ਯੋਰ ਸਟੋਰੀ ਪਲੱਸ ਫੇਸਬੁੱਕ, ਤੇ ਉਹ ਆਈ ਆਲਵੇਸ ਲਵ ਟੂ ਵਾਚ ਓਵਰ ਐਂਡ ਓਵਰ ਅਗੇਨ ਐਂਡ ਅਗੇਨ।
14: ਨਹੀਂ, ਥੈਂਕ ਯੂ, ਥੈਂਕ ਯੂ ਗੁਰਮੁਖ ਚਾਚਾ,
16: ਥੈਂਕ ਯੂ ਸਰ, ਗੋਡ ਬਲੈਸ ਵਾਂਸ ਅਗੇਨ, ਹੈਵ ਅ ਗੁੱਡ ਵੀਕਐਂਡ।
14: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ,
16: ਥੈਂਕ ਯੂ ਸਰ, ਬਾਏ ਬਾਏ,
14: ਬਾਏ ਬਾਏ। ਸੋ ਜਿਹੜੀਆਂ ਵੀ ਅਸੀਂ ਵੀਡੀਓਜ਼ ਪੋਸਟ ਕਰਦੇ ਹਾਂ ਫੇਸਬੁੱਕ ਇੰਸਟਾਗ੍ਰਾਮ ਦੇ ਉੱਤੇ, ਇਹ ਕ੍ਰੈਡਿਟ ਸਾਡੇ ਐਡੀਟਰਸ ਨੂੰ ਜਾਂਦਾ ਗਾ, ਸੋ ਕਿਉਂਕਿ 2 ਘੰਟੇ ਦਾ ਪੂਰਾ ਸ਼ੋਅ ਦੇਖਣਾ, ਫਿਰ ਉਹਦੇ 'ਚੋਂ ਕਲਿੱਪ ਕੱਢ ਕੇ ਤੁਹਾਡੇ ਲਈ ਉਹ ਸਾਰੀ ਗੱਲ ਨੂੰ 1 ਮਿੰਟ ਦੇ ਵਿੱਚ ਪਰੋਣਾ, ਇਹ ਸੌਖਾ ਨਹੀਂ ਗਾ। ਸੋ ਇਹ ਤਾਂ ਸਾਡੇ ਐਡੀਟਰ ਸਾਹਿਬ ਦਾ ਕਮਾਲ ਆ, ਸੋ ਉਹ ਇੰਨੀ ਮਿਹਨਤ ਕਰਦੇ ਨੇ। ਸੋ ਗਗਨ, ਥੈਂਕ ਯੂ ਤੁਹਾਡਾ, ਔਰ ਬਹੁਤ ਸਾਰੀਆਂ ਵੀਡੀਓਜ਼ ਫਿਰ ਹਾਈ ਕੁਆਲਿਟੀ ਦੀਆਂ ਅਸੀਂ ਬਣਾਉਂਦੇ ਹਾਂ, ਕਿਉਂਕਿ ਕੁਆਲਿਟੀ ਦੇ ਉੱਤੇ ਹੀ ਸਾਡਾ ਜ਼ੋਰ ਆ, ਹਰ ਪੱਖ ਦੀ ਕੁਆਲਿਟੀ, ਚਾਹੇ ਕੋਈ ਕਿਸੇ ਵੀ ਤਰ੍ਹਾਂ ਦੀ ਹੋਵੇ, ਚਾਹੇ ਤੁਹਾਡੀ ਲਾਈਫ ਦੀ ਕੁਆਲਿਟੀ ਹੋਵੇ, ਚਾਹੇ ਤੁਹਾਡੇ ਕੰਮ ਦੀ ਕੁਆਲਿਟੀ ਹੋਵੇ, ਚਾਹੇ ਤੁਹਾਡੇ ਸ਼ੋਅ ਦੀ ਕੁਆਲਿਟੀ ਹੋਵੇ, ਤੁਹਾਡੇ ਰੇਡੀਓ ਦੀ ਕੁਆਲਿਟੀ ਹੋਵੇ, ਫੇਰ ਹੀ ਆ ਨਾ। ਹੁਣ ਤੁਸੀਂ ਸਮਾਂ ਕੱਢਿਆ, ਤੁਸੀਂ 1 ਵਜੇ ਨੂੰ ਉਡੀਕਦੇ ਹੋ, 3 ਵਜੇ ਤੱਕ 2 ਘੰਟੇ ਆਪਦੀ ਲਾਈਫ ਦੇ ਕਿਸੇ ਨੂੰ ਸੁਣਨਾ, ਅੱਜ ਦੀ ਰੇਟ ਦੇ ਵਿੱਚ ਇਹ ਕੋਈ ਮਾੜੀ ਮੋਟੀ ਗੱਲ ਆ ਜੀ, ਇਹ ਵੱਡੀ ਗੱਲ ਆ ਗਈ, ਔਰ ਸਮਾਂ ਕੱਢਦੇ ਹੋ ਤੁਸੀਂ, ਤੁਹਾਡੇ ਲਈ ਧੰਨਵਾਦ ਦੀ ਸ਼ਬਦ ਨਹੀਂ ਹੈਗੇ, ਅਤੇ ਇਸ ਕਰਕੇ ਅਤੇ ਵਧੀਆ ਕੁਆਲਿਟੀ ਸਾਡਾ ਫਰਜ਼ ਬਣਦਾ ਵੀ ਤੁਹਾਡੇ ਤੱਕ ਡਿਲੀਵਰ ਕਰੀਏ, ਅਤੇ ਬਾਕੀ ਤੁਹਾਨੂੰ ਪਤਾ ਹੀ ਆ, ਤੁਹਾਨੂੰ ਕੀ ਦੱਸਣ ਦੀ ਲੋੜ ਆ। 204-780-8080 ਸਟੂਡੀਓ ਦੇ ਫੋਨ ਨੰਬਰ ਨੇ, 2074-780-8181। ਸ਼ੁਭ ਜੀ ਕਹਿੰਦੇ ਕੀ ਅਸੀਂ ਤੁਹਾਡੇ ਐਡੀਟਰ ਬਣ ਸਕਦੇ ਹਾਂ, ਬਿਲਕੁਲ ਸ਼ੁਭ ਜੀ, ਤੁਸੀਂ ਮੈਨੂੰ ਪ੍ਰੋਗਰਾਮ ਤੋਂ ਬਾਅਦ ਕਾਲ ਕਰਿਓ, ਸਟੂਡੀਓ ਨੰਬਰ ਤੋਂ ਬਾਅਦ 204-483-0110, 204-463-0110, ਇਨ ਕੇਸ ਫਿਊਚਰ ਦੇ ਵਿੱਚ ਸਾਨੂੰ ਲੋੜ ਹੋਈ ਤਾਂ ਆਪਾਂ ਜ਼ਰੂਰ ਕੰਮ ਕਰਾਂਗੇ ਰਲ ਮਿਲ ਕੇ, ਅਤੇ ਹੋਰ ਆਪਾਂ ਕੀ ਕਰਨਾ, ਆਪਾਂ ਤਾਂ ਸਾਡੇ ਸਰੋਤਿਆਂ ਨੂੰ ਅਤੇ ਦਰਸ਼ਕਾਂ ਨੂੰ ਇੱਕ ਵਧੀਆ ਚੀਜ਼ ਦੇਣੀ ਆ, ਸੋ ਕਿਸੇ ਵੀ ਪ੍ਰਕਾਰ ਦੀ ਹੋਵੇ, ਔਰ ਚਾਹੇ ਕਿਸੇ ਦੇ ਵਿੱਚ ਕੋਈ ਕਲਾ ਆ ਗਈ, ਤੁਸੀਂ ਆਪਣੀ ਕਲਾ ਸਾਂਝੀ ਕਰ ਸਕਦੇ ਹੋ। ਪਿਛਲੇ ਵੀਕ ਤੁਹਾਨੂੰ ਪਤਾ ਕੈਲਗਰੀ ਤੋਂ ਸਾਡੇ ਵੀਰ ਆਏ, ਉਹਨਾਂ ਦੀਆਂ ਕਿੰਨੀਆਂ ਗੱਲਾਂ ਬਾਤਾਂ ਸੁਣੀਆਂ, ਕਦੇ ਐਂ ਸੋਚਿਆ ਸੀਗਾ ਉਹਨਾਂ ਦੀ ਵੀ ਪਹਿਲੀ ਇੰਟਰਵਿਊ ਸੀਗੀ, ਅਤੇ ਔਰ ਕਿਵੇਂ ਉਹਨਾਂ ਨੇ ਦੇਖੋ ਕਿਵੇਂ ਲਾਈਫ ਦੇ ਵਿੱਚ ਹਰ ਕਿਸੇ ਨਾਲ ਕੋਈ ਨਾ ਕੋਈ ਹੈਪਨ ਹੁੰਦੇ ਨੇ, 1 ਮਹੀਨਾ ਪਹਿਲਾਂ ਹੀ ਕਿਸੇ ਦੇ ਵਿਆਹ 'ਤੇ ਜਾ ਵੜੇ ਭੰਗੜਾ ਗਿੱਧਾ ਪਾਉਣਾ ਨਾ, ਅਤੇ ਉਹ ਗੱਲਾਂ 'ਚ ਗੱਲਾਂ ਨਿਕਲਦੀਆਂ ਨੇ, ਸੋ ਉਵੇਂ ਤਾਂ ਕੀ ਪਤਾ ਲੱਗਦਾ, ਐਂ ਸੋਚਿਆ ਸੀਗਾ ਮੈਂ ਕਿਹਾ ਵੀ ਐਂ ਹੋ ਸਕਦਾ, ਉਹ ਸੱਚੀ ਹੋਇਆ ਸੀਗਾ, ਵੀ ਸੱਚੀ ਹੋਇਆ ਸੀਗਾ ਵੀ ਐਂ ਹੋਇਆ ਸੀਗਾ ਵੀ ਕਦੇ ਵਿਆਹ ਤੋਂ 2 ਦਿਨ ਪਹਿਲਾਂ ਜਾ ਵੜੇ, 4 ਦਿਨ ਹੈ ਨਾ, ਅਤੇ ਬੰਦਾ ਬੌਂਦਲਿਆ ਇੱਥੇ ਕੇਰਾਂ ਟਰਾਂਟੋ ਦੇ ਵਿੱਚ, ਜਦੋਂ ਮੈਂ ਸਕੂਲ ਪੜ੍ਹਦੇ ਸੀਗੇ, ਕਾਲਜ ਲੱਗੇ ਸੀਗੇ ਟਰਾਂਟੋ ਦੇ ਵਿੱਚ, ਅਤੇ ਜਿਹੜੀ ਉਹ ਕਹਿੰਦੇ ਹੁੰਦੇ ਨਾ ਭੂਤਨੀ ਭੁੱਲੀ ਰਹਿੰਦੀ ਸੀ, ਭੂਤਨੀ ਐਂ ਭੁੱਲੀ ਰਹਿੰਦੀ ਸੀਗੀ ਵੀ ਸੁਬਾਹ ਕਾਲਜ ਰਾਤ ਨੂੰ ਕੰਮ, ਸੁਬਾਹ ਕਾਲਜ ਰਾਤ ਨੂੰ ਕੰਮ, ਅਤੇ ਉਹ ਨਾ ਨੀਂਦ ਪੂਰੀ ਹੋਣੀ, ਨਾ ਚੱਜ ਨਾਲ ਪੜ੍ਹੇ ਜਾਣਾ, ਉਹ ਤਾਂ ਕਾਲਜ ਦੇ ਪ੍ਰੋਫੈਸਰ ਪ੍ਰੋਫੂਸਰ ਚੰਗੇ ਸੀਗੇ, ਵਿਚਾਰੇ ਕਹਿੰਦੇ ਸੀ ਕੋਈ ਨਹੀਂ ਸਾਨੂੰ ਪਤਾ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ, ਮਿਹਨਤਾਂ ਕਰਦੇ ਹੋ, ਔਰ ਫੀਸਾਂ ਵੀ ਦੇਣੀਆਂ ਨੇ, ਅਤੇ ਸੌ ਕੁਛ, ਕਈ ਵਾਰੀ ਕਲਾਸ ਦੇ ਵਿੱਚ ਸੁੱਤੇ ਪਿਆਂ ਨੂੰ ਵੀ ਨਹੀਂ ਉਠਾਉਂਦੇ ਸੀਗੇ, ਬਹੁਤ ਚੰਗੇ ਟੀਚਰ ਪ੍ਰੋਫੈਸਰ ਸਾਨੂੰ ਟੱਕਰੇ ਸੀਗੇ, ਇੰਸਟਰਕਟਰ ਬੋਲਦੇ ਇੱਥੇ, ਅਤੇ ਪਰ ਉਹ 1-2 ਵਾਰੀ ਹੋਇਆ ਗਾ ਵੀ ਭੰਬਲ ਭੂਸੇ ਦੇ ਵਿੱਚ ਬੱਸ ਨੇ ਆਉਣਾ ਸੀਗਾ ਸੁਬਾਹ 7 ਵਜੇ, ਅਤੇ ਨਾ ਕੋਈ ਅਲਾਰਮ ਚੱਲਿਆ ਨਾ ਕੁਛ ਹੋਰ, ਪਤਾ ਹੀ ਨਹੀਂ ਦਿਮਾਗ ਕਿੱਥੇ, ਸੁੰਨ ਦਿਮਾਗ, ਸਰੀਰ ਉੱਠ ਕੇ ਜਾ ਕੇ, ਅਤੇ ਮੈਂ ਬੱਸ ਅੱਡੇ 'ਤੇ ਜਾ ਕੇ ਖੜ੍ਹ ਗਿਆ, ਬੱਸ ਅੱਡੇ 'ਤੇ ਬਰਫ਼ ਪਵੇ, ਸੁਬਾਹ ਦੇ 2:30-3 ਵਜੇ ਬੱਸ ਸਟੈਂਡ 'ਤੇ ਖੜ੍ਹਾ ਮੈਂ ਆਪਦੀ ਬੱਸ ਉਡੀਕ ਰਿਹਾ ਵੀ ਮੈਂ ਲੇਟ ਹੋ ਗਿਆ ਕਾਲਜ ਜਾਣ ਤੋਂ, ਅਤੇ ਉਹ ਤੋਂ ਬਾਅਦ ਦੇ ਵਿੱਚ ਬੱਸਾਂ ਜਿਹੜੀਆਂ ਵੀ ਲੰਘਣ ਉੱਥੇ ਲਿਖਿਆ ਨੋ ਸਰਵਿਸ, ਨੋ ਸਰਵਿਸ, ਨੋ ਸਰਵਿਸ, ਮੈਂ ਸੋਚੀ ਜਾਵਾਂ ਵੀ ਅੱਜ ਇਹ ਬੱਸਾਂ ਨੂੰ ਕੀ ਹੋ ਗਿਆ ਗਾ, ਇਹ ਸਾਰੀਆਂ ਆਊਟ ਆਫ ਸਰਵਿਸ ਹੀ ਕਾਹਤੋਂ ਆਈ ਜਾਂਦੀਆਂ ਨੇ, ਅਤੇ ਕੁਦਰਤੀ ਇੱਕ ਬੱਸ ਡਰਾਈਵਰ ਨੇ ਵਿਚਾਰਾ ਉਹ ਵੀ ਚੰਗਾ ਸੀਗਾ, ਔਰ ਉਹਨਾਂ ਨੇ ਰੋਕ ਕੇ ਕਿਹਾ ਵੀ ਕਹਿੰਦੇ ਵੀ ਹਜੇ ਤਾਂ ਬੱਸ ਸਰਵਿਸ ਸ਼ੁਰੂ ਹੋਣ ਦੇ ਵਿੱਚ 2-3 ਘੰਟੇ ਪਏ ਆ, ਅਤੇ ਮੈਂ ਕਿਹਾ ਅੱਛਾ ਜੀ 2-3 ਘੰਟੇ ਪਏ ਆ, ਤੇ ਫਿਰ ਜਦੋਂ ਮੈਂ ਵਾਪਸ ਘਰੇ ਆ ਕੇ ਦੇਖਿਆ ਤੇ ਵਾਕਈ 2-3 ਘੰਟੇ ਪਏ ਸੀਗੇ। ਸੋ ਕਹਿਣ ਦਾ ਮਤਲਬ ਕਈ ਵਾਰੀ ਨਾ ਆਪਾਂ ਤੁਰੇ ਹੀ ਫਿਰਦੇ ਹੁੰਦੇ ਹਾਂ ਤੇ ਦਿਮਾਗ ਸੁੰਨਾ ਹੋਇਆ ਪਿਆ ਹੁੰਦਾ ਗਾ ਕੰਮਾਂ ਕਾਰਾਂ ਦੇ ਨਾਲ, ਤੇ ਉਹੀ ਗੱਲ ਮੈਨੂੰ ਲੱਗਦਾ ਆਪਾਂ ਪਿਛਲੇ ਹਫ਼ਤੇ ਉਹਨਾਂ ਵੀਰਾਂ ਤੋਂ ਸੁਣੀ ਸੀਗੀ, ਤੇ ਅਕਸਰ ਤੁਹਾਡੇ ਨਾਲ ਵੀ ਹੋਇਆ ਹੁੰਦਾ ਗਾ ਜਿੰਨੇ ਵੀ ਹੁਣ ਚਲੋ ਆਪਾਂ ਇਹ ਫਰਾਈਡੇ ਦਾ ਦਿਨ ਆ, ਕੋਈ ਐਕਸੀਡੈਂਟਾਂ ਦੀਆਂ ਗੱਲਾਂ ਤਾਂ ਨਹੀਂ ਕਰਨੀਆਂ। ਬਹੁਤ ਵਾਰੀ ਸਾਡੇ ਇੱਥੇ ਐਕਸੀਡੈਂਟ ਇੰਨੇ ਰੂਲ ਕਾਨੂੰਨ ਹੈਗੇ ਨੇ, ਮੈਂ ਹੱਸਦਾ ਹੁੰਦਾ ਵੀ ਹੱਸਦਾ ਨਹੀਂ ਚਲੋ ਗੱਲ ਹੀ ਕਰਦੇ ਹਾਂ ਵੀ ਯਾਰ ਇੱਥੇ ਵੀ ਐਕਸੀਡੈਂਟ ਹੋ ਜਾਂਦੇ ਆ ਯਾਰ, ਇੰਨਾ ਸਾਰੇ ਡਿਸਿਪਲਿਨ ਦੇ ਵਿੱਚ ਚੱਲਦੇ ਆ, ਲਾਈਨਾਂ ਦੇ ਵਿੱਚ ਚੱਲਦੇ ਆ, ਇੰਨਾ ਸਾਰਿਆਂ ਨੂੰ ਕਾਨੂੰਨ ਦਾ ਪਤਾ ਗਾ, ਅਤੇ ਫਿਰ ਵੀ ਐਕਸੀਡੈਂਟ ਹੋ ਜਾਂਦੇ ਆ, ਕਿਉਂ ਹੋ ਜਾਂਦੇ ਆ? ਤਾਂ ਮੈਂ ਕਈ ਵਾਰੀ ਮੈਨੂੰ ਲੱਗਦਾ ਚਲੋ ਇੱਕ ਫੋਨ 'ਤੇ ਮੇਜਰ ਕਾਰਨ ਹੈਗਾ ਹੀ ਆ ਵੀ ਜਦੋਂ ਸਾਵਧਾਨੀ ਹਟੀ ਅਤੇ ਦੁਰਘਟਨਾ ਘਟੀ, ਪਰ ਕਈ ਵਾਰੀ ਨਾ ਸਾਡੀਆਂ ਅੱਖਾਂ ਖੁੱਲ੍ਹੀਆਂ ਹੁੰਦੀਆਂ ਪਰ ਦਿਮਾਗ ਸੌਂ ਜਾਂਦੇ ਆ, ਚਾਹੇ ਉਹ ਟਰੱਕ ਦਾ ਐਕਸੀਡੈਂਟ ਹੋਵੇ ਚਾਹੇ ਉਹ ਕਾਰ ਦਾ ਐਕਸੀਡੈਂਟ ਹੋਵੇ, ਜਦੋਂ ਵਰਕਲੋਡ ਓਵਰ ਹੋ ਜੇ ਸਰੀਰ ਦੇ ਨਾਲ ਧੱਕਾ ਹੋ ਜੇ ਅਤੇ ਸਰੀਰ ਕੀ ਕਰੇ, ਸਰੀਰ ਨੂੰ ਤੁਸੀਂ ਕਹਿਤਾ ਵੀ ਉੱਠ ਕੇ ਤੁਰ ਅਤੇ ਤੁਰੂਗਾ ਹੀ, ਪਰ ਉਹ ਫਿਰ ਕਿਤੇ ਨਾ ਕਿਤੇ ਨੀਂਦ ਦੀ ਝਾਪਕੀ ਅੱਖਾਂ ਖੁੱਲ੍ਹੀਆਂ ਤੋਂ ਵੀ ਲੱਗ ਜਾਂਦੀ ਆ ਅਤੇ ਇਸ ਕਰਕੇ ਨੁਕਸਾਨ ਹੋ ਜਾਂਦੇ ਆ। ਖੈਰ ਆਪਾਂ ਕਦੇ ਫਿਰ ਗੱਲਾਂ ਕਰਾਂਗੇ। ਰੀਮੈਕਸ ਪਰਫੋਰਮੈਂਸ ਰਿਐਲਿਟੀ ਦੀ ਜ਼ਰੂਰ ਤੁਹਾਨੂੰ ਮੈਸੇਜ ਦੇਗੇ। ਨੰਬਰ 1 ਪ੍ਰੋਡਿਊਸਿੰਗ ਰੀਮੈਕਸ ਬ੍ਰੋਕਰੇਜ ਆ ਜਿਹੜੇ ਕਿ ਜੇ ਤੁਸੀਂ ਰੀਅਲ ਸਟੇਟ ਏਜੰਟ ਹੋ ਅਤੇ ਇੱਕ ਚੰਗੀ ਬ੍ਰੋਕਰੇਜ ਦੀ ਭਾਲ ਦੇ ਵਿੱਚੋਂ ਪ੍ਰੋਫੈਸ਼ਨਲੀ ਤੁਸੀਂ ਆਪਣੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਨਵੇਂ ਰਿਐਲਟਰੋਂ ਜਾਂ ਆਪਣੀ ਬ੍ਰੋਕਰੇਜ ਤੋਂ ਨਾ ਖੁਸ਼ ਹੋ ਤਾਂ ਰੀਮੈਕਸ ਪਰਫੋਰਮੈਂਸ ਰਿਐਲਿਟੀ ਵਾਲਿਆਂ ਨਾਲ ਤੁਸੀਂ ਸੰਪਰਕ ਜ਼ਰੂਰ ਕਰੋ। ਇਹਨਾਂ ਦਾ ਫੋਨ ਨੰਬਰ ਨੋਟ ਕਰ ਲਓ, 942 ਸੇਂਟ ਮੈਰੀ ਰੋਡ ਦੇ ਉੱਤੇ ਆ। ਆਫਿਸ ਦੇ ਵਿੱਚ ਤੁਹਾਨੂੰ ਸਪੈਸ਼ਲ ਜਗ੍ਹਾ ਮਿਲੇਗੀ, ਟੇਬਲ ਮਿਲੇਗਾ, ਕੰਪਿਊਟਰ ਮਿਲੇਗਾ, ਅਤੇ ਨੰਬਰ ਇਹਨਾਂ ਦਾ ਨੋਟ ਕਰੋ ਰਾਜਨ ਖਿੰਦਾ ਜੀ, 204-891-0233 204-891-0233। ਸ਼ਰਤ ਇਹਨਾਂ ਦੀ ਇਹ ਆ ਵੀ ਆਓ ਅਤੇ ਫੁੱਲ ਟਾਈਮ ਕੰਮ ਕਰੋ, ਐਵੇਂ ਕੱਚਾ ਪੱਕਾ ਅੱਧ ਵਿਚਾਲਾ ਕੰਮ ਨਹੀਂ ਕਹਿੰਦੇ, ਅਸੀਂ ਕੁਆਲਿਟੀ ਰੱਖਣੀ ਆ ਆਪਣੇ ਕੰਮ ਦੇ ਵਿੱਚ। ਤਾਂ ਰੀਮੈਕਸ ਪਰਫੋਰਮੈਂਸ ਰਿਐਲਿਟੀ ਵਾਲੇ ਤੁਹਾਨੂੰ ਆਪਣੀ ਟੀਮ ਦੇ ਨਾਲ ਜੋੜ ਸਕਦੇ ਨੇ। ਅਤੇ ਸਾਊਥ ਦੇ ਵਿੱਚ ਰਹਿੰਦੇ ਹੋ ਅਤੇ ਇੱਕ ਵਧੀਆ ਰੈਸਟੋਰੈਂਟ ਦੀ ਭਾਲ ਦੇ ਵਿੱਚੋਂ ਅੱਜ ਫਰਾਈਡੇ ਦੀ ਨਾਈਟ ਕੋਈ ਵਧੀਆ ਤੁਸੀਂ ਵੈਜੀਟੇਰੀਅਨ ਖਾਣਿਆਂ ਦਾ ਆਨੰਦ ਲੈਣਾ ਚਾਹੁੰਦੇ ਹੋ ਅਤੇ ਬਹੁਤ ਸਵਾਦਿਸ਼ਟ ਖਾਣੇ 2985 ਪੈਂਬੀਨਾ ਹਾਈਵੇ ਦੇ ਉੱਤੇ ਮਨੋਹਰ ਸਵੀਟਸ ਐਂਡ ਰੈਸਟੋਰੈਂਟ ਵਾਲੇ ਬਣਾਉਂਦੇ ਨੇ, ਪਿਓਰ ਵੈਜੀਟੇਰੀਅਨ ਇਹ ਰੈਸਟੋਰੈਂਟ ਆ। ਜੇ ਤੁਸੀਂ ਇੱਥੇ ਕੇਕ ਵੀ ਲਓਗੇ ਤਾਂ ਉਹਦੇ ਵਿੱਚ ਵੀ ਆਂਡਾ ਨਹੀਂ ਹੁੰਦਾ ਗਾ, ਸੋ ਐਗਲੈਸ ਕੇਕ ਵੀ ਤੁਸੀਂ ਲੈ ਸਕਦੇ ਹੋ, ਬਰਥਡੇ ਪਾਰਟੀ ਕਰ ਸਕਦੇ ਹੋ, ਕੋਈ ਹੋਰ ਕੋਈ ਪਾਰਟੀ ਕਰਨੀ ਹੋਵੇ ਤਾਂ ਕਰ ਸਕਦੇ ਹੋ। ਮਨੋਹਰ ਸਵੀਟਸ ਐਂਡ ਰੈਸਟੋਰੈਂਟ ਵਾਲਿਆਂ ਕੋਲੋਂ ਚਾਹ ਦਾ ਕੱਪ ਜ਼ਰੂਰ ਫੜ ਲਓ ਜਾਂਦੇ ਜਾਂਦੇ, $4 ਦੇ ਵਿੱਚ $3.99 ਦੇ ਵਿੱਚ ਇੱਕ ਚਾਹ ਦਾ ਕੱਪ ਅਤੇ ਨਾਲ ਸਮੋਸਾ ਤੁਹਾਨੂੰ ਫ੍ਰੀ ਦੇ ਵਿੱਚ ਮਿਲੇਗਾ ਔਰ ਰੇਡੀਓ ਧਮਾਲ ਦੇ ਲਿਸਨਰਸ ਨੂੰ ਮਿਲੇਗਾ। ਮਨੋਹਰ ਸਵੀਟਸ ਐਂਡ ਰੈਸਟੋਰੈਂਟ ਦੇ ਉੱਤੇ ਤੁਸੀਂ ਪਹੁੰਚਣਾ ਗਾ।

0: ਰਮਨ ਵਿਨੀਪੈਗ ਜੀ ਕਹਿੰਦੇ ਮਨਦੀਪ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਗਾਣਾ ਮਨਮੋਹਨ ਵਾਰਿਸ ਦਾ ਮਿਰਜ਼ਾ ਹੀ ਸੌਂ ਗਿਆ ਸੀ। ਸਹੀ ਗੱਲ ਆ, ਮਿਰਜ਼ਾ ਕੀ ਸੌਂ ਗਿਆ ਸੀ, ਇੱਥੇ ਅਸੀਂ ਵੀ ਸੌਂ ਗਏ ਸੀਗੇ ਅਤੇ ਤੁਹਾਨੂੰ ਦੱਸ ਕੇ ਦਿਖਾਉਂਦੇ ਹਾਂ ਸਟੋਰੀ। ਅਤੇ ਇਸ ਤੋਂ ਬਿਨਾਂ ਦੇਸੀ ਯੂਜ਼ਰ ਵਾਲੇ ਕਹਿੰਦੇ ਭਾਅ ਜੀ ਦੂਜੀ ਲੋਕੇਸ਼ਨ ਦਾ ਕੈਮਰਾ ਬਾਰੀ ਵੱਲ ਕੀਤਾ ਜਾਂ ਫਿਰ ਕੋਈ ਐਨੀਮੇਸ਼ਨ ਲਾਇਆ। ਆਏ ਹਾਏ, ਆਈ ਵਿਸ਼ ਇਹ ਬਾਰੀ ਵੱਲ ਹੀ ਕੀਤਾ ਹੁੰਦਾ, ਕਿੱਡੀ ਸੋਹਣੀ ਬਾਰੀ ਆ ਸਾਡੀ। ਉਹ ਪਿੱਛੇ ਪਤਾ ਨਹੀਂ ਕਿਹੜਾ ਟਾਵਰ ਜਿਹਾ ਆਈ ਜਾਂਦਾ। ਕੁਲਵੰਤ ਸਰਪੰਚ ਜੀ, ਚੰਨ ਵਰਗਾ ਸਰਜੀਤ ਭੁੱਲਰ ਦਾ ਗਾਣਾ ਜ਼ਰੂਰ ਲਾਵਾਂਗੇ ਸਰਪੰਚ ਸਾਹਿਬ। ਔਰ ਇੰਟਰਸਟਿੰਗ ਕੁਐਸਚਨ, ਕੀ ਹਾਲ ਨੇ ਅਰਸ਼ ਬਾਈ? ਬਹੁਤ ਵਧੀਆ, ਵੈਲਕਮ ਤੁਹਾਡਾ, ਥੈਂਕ ਯੂ ਤੁਹਾਡਾ। 27 ਮਿੰਟ ਦਾ ਸਮਾਂ, ਕੋਈ ਗਾਣਾ ਸ਼ਾਣਾ ਆਪਾਂ ਸੁਣਦੇ ਹਾਂ, ਪਲੀਜ਼ ਯਾਦ ਕਰਵਾਇਓ ਮਾੜਾ ਮੋਟਾ, ਕੋਈ ਵਧੀਆ ਜਿਹਾ ਗਾਣਾ ਅਤੇ ਨਜ਼ਾਰਾ ਆ ਜਾਵੇ 27 ਮਿੰਟਾਂ ਦੇ ਵਿੱਚ, ਅਤੇ ਜੀ ਕਰੇ ਵੀ ਉਸ ਤੋਂ ਬਾਅਦ ਇਹ ਗਾਣਾ ਆਪਾਂ ਪਲੇਲਿਸਟ ਦੇ ਵਿੱਚ ਡਾਊਨਲੋਡ ਕਰ ਲਈਏ ਅਤੇ ਸੁਣੀਏ ਫਿਰ ਆਪਣੀ ਗੱਡੀ ਦੇ ਵਿੱਚ ਵੀ। ਅਤੇ ਇੱਕ ਵੋਲਿਊਮ ਮਾੜੀ ਜੀ ਅੱਪ ਕਰ ਲਓ, ਔਰ ਜੇ ਤੁਸੀਂ ਗੱਡੀ ਦੀ ਵੋਲਿਊਮ ਹਜੇ 70 'ਤੇ ਰੱਖੀ ਆ ਤਾਂ ਘੱਟੋ ਘੱਟ ਤੁਹਾਡੀ ਵੋਲਿਊਮ ਹੁਣ 90 'ਤੇ ਹੋਣੀ ਚਾਹੀਦੀ ਆ। ਉਹ ਇਹ ਕਿਹੜਾ ਉਹ ਰੇਡੀਓ ਆ ਜਿਹੜਾ ਸਿਰ 'ਚ ਵੱਜਣਾ, ਇਹਦੇ ਵਧੀਆ ਆਵਾਜ਼ ਆਊਗੀ HD 92.7 FM ਰੇਡੀਓ ਧਮਾਲ ਚੱਲਦਾ। ਮਨੀਸ਼ ਜੀ, ਰੱਖੜੀ 'ਤੇ ਗਾਣਾ ਆਪਾਂ ਲਾਤਾ ਸੀਗਾ ਜੀ, ਹਿੰਮ ਲਾਓ ਕਹਿੰਦੇ ਮਨਿੰਦਰ ਦਾ ਗਾਣਾ। ਹਿੰਮ, ਵੈਰੀ ਗੁੱਡ, ਫੁੱਲ ਕਰਤੀ ਆਵਾਜ਼, ਵੈਰੀ ਗੁੱਡ, ਫੁੱਲ ਕਰ ਦਿਓ ਆਵਾਜ਼, ਆਪਾਂ ਗਾਣਾ ਲਾਉਣੇ, ਕੋਈ ਵਧੀਆ ਜਾ। ਜੀ ਕਾਲਰ ਜੀ, ਤੁਸੀਂ ਆਉਂਦੀ ਇਹਨੂੰ? ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਜੀ,
1: ਪ੍ਰੋਗਰਾਮ ਪੂਰਾ ਵਧੀਆ ਚੱਲ ਰਿਹਾ ਜੀ।
0: ਥੈਂਕ ਯੂ ਬਾਈ। ਤੁਸੀਂ ਕੌਣ ਬੋਲਦੇ ਹੋ?
1: ਅਸੀਂ ਤੁਹਾਡੇ ਸ਼ੁਭ ਚਿੰਤਕ ਬੋਲਦੇ ਹਾਂ ਜੀ।
0: ਸ਼ੁਭ ਚਿੰਤਕ
1: ਜਿਹਦੇ ਮੋਢੇ ਉੱਤੇ ਧਾਨ ਤੇਰਾ ਵੀ ਜੌਲੀ ਡੋਲ ਬੋਲਦਾ।
0: ਜੌਲੀ ਡੋਲ
1: ਹੱਸਦਾ ਭਰਾਵਾ।
0: ਹਾਂ ਹਾਂ,
1: ਗਾਣਾ ਲਾ ਦੋ ਜੀ।
0: ਕਿਹੜਾ ਜੀ?
1: ਲਾ ਦੋ ਤਰਸੇਮ ਜੱਸੜ ਦਾ ਓਵਰ ਅੰਡਰ।
0: ਓਵਰ ਐਂਡ ਅੰਡਰ?
1: ਹਾਂਜੀ, ਓਵਰ ਅੰਡਰ।
0: ਓਵਰ ਅੰਡਰ,
1: ਹਾਂਜੀ, ਨਵੀਂ ਨਾਟੀ ਜਿਹੜੇ ਚ ਗਾਣਾ ਆਇਆ ਸੀਗਾ ਉਹ ਐਲਬਮ ਦਾ ਗਾਣਾ।
0: ਚਲੋ ਉਹ ਲਾ ਦਿੰਦੇ ਹਾਂ ਜੀ।
1: ਓਵਰ ਅੰਡਰ ਰੱਖੀ ਆ ਮੁੰਡੇ ਕੋਲ ਨੀ ਉਹ।
0: ਤਰਸੇਮ ਜੱਸੜ ਸਾਹਿਬ ਨੇ ਇਹ ਵੀ ਗਾਣਾ ਗਾਇਆ। ਅੱਛਾ ਜੀ,
1: ਹਾਂਜੀ, ਸੁਣੋ ਜੀ, ਫਿਰ ਸਵਾਦ ਆਊਗਾ।
0: ਚਲੋ ਪਹਿਲਾਂ ਮੈਂ ਤੁਹਾਨੂੰ ਇੰਨਾ ਕਹਿੰਦਾ, ਵੋਲਿਊਮ ਮਾੜੀ ਜੀ ਅੱਪ ਕਰੋ ਗਰਾ ਫਿਰ।
1: ਅੱਪ ਕਰਤੀ ਜੀ, ਚੱਕਦੀ ਤੁਹਾਡੇ ਕਰਕੇ ਫੋਨ ਲਾਇਆ ਕਰਕੇ ਡਾਊਨ ਕਰੀ।
0: ਬਸ ਠੀਕ, ਵੈਰੀ ਗੁੱਡ, ਥੈਂਕ ਯੂ, ਥੈਂਕ ਯੂ, ਬੜੀ ਮਿਹਰਬਾਨੀ ਜੀ। ਕਾਲਰ ਜੀ, ਤੁਸੀਂ ਆਉਂਦੀ ਰਹੋ।
2: ਸਤਿ ਸ਼੍ਰੀ ਅਕਾਲ ਮਨਦੀਪ ਬਾਈ।
0: ਸਤਿ ਸ਼੍ਰੀ ਅਕਾਲ ਬਾਈ,
2: ਕੀ ਹਾਲ ਚਾਲ ਆ?
0: ਬਹੁਤ ਵਧੀਆ, ਚੜ੍ਹਦੀ ਕਲਾ, ਤੁਸੀਂ ਦੱਸੋ।
2: ਵਧੀਆ ਵਧੀਆ ਬਾਈ, ਸ਼ੋਅ ਵਧੀਆ ਚੱਲ ਰਿਹਾ ਤੁਹਾਡਾ ਅੱਜ।
0: ਥੈਂਕ ਯੂ ਬਾਈ, ਤੁਹਾਡੇ ਨਾਲ ਹੀ ਆ।
2: ਮੈਂ ਗਾਣਾ ਲਾ ਦੋ ਹੰਸਰਾਜ ਹੰਸ ਦਾ।
0: ਹਾਂਜੀ,
2: ਨੱਚੀ ਜੋ ਸਾਡੇ ਨਾਲ।
0: ਨੱਚੀ ਜੋ ਸਾਡੇ ਨਾਲ, ਉਹਨੂੰ ਦਿਲ ਵੀ ਦੇਵਾਂਗੇ।
2: ਹਾਂਜੀ,
0: ਨੱਚਣ ਤੋਂ ਪਹਿਲਾਂ ਹੋਕਾ ਦੇਵਾਂਗੇ।
2: ਹਾਂਜੀ ਹਾਂਜੀ,
0: ਨੱਚਣ ਤੋਂ ਪਹਿਲਾਂ ਹੋਕਾ ਦੇਵਾਂਗੇ ਤੇ ਜਿਹੜੀ ਸਾਡੇ ਨਾਲ ਨੱਚੂਗੀ ਉਹਨੂੰ ਅਸੀਂ ਦਿਲ ਵੀ ਦੇਵਾਂਗੇ ਤੇ ਨਾਲੇ ਝੁੰਮ ਕੇ ਦੇਵਾਂਗੇ ਤੇ ਇੱਕ ਗੇੜਾ ਘੁੰਮ ਕੇ ਦੇਵਾਂਗੇ, 121 ਰੁਮਾਲ ਦੇਵਾਂਗੇ,
2: ਹਾਂਜੀ
0: ਝਾਂਜਰ ਵੀ ਦੇਵਾਂਗੇ ਦਿਲ ਨਾਲ ਲਾ ਕੇ, ਪਤਾ ਨੀ ਕੀ ਕਰਾਂਗੇ ਅਸੀਂ, ਸਾਡਾ ਨੀ ਪਤਾ ਲੱਗਦਾ। ਹਾਂ ਜ਼ਰੂਰ ਲਾਵਾਂਗੇ। ਸੋ ਥੈਂਕ ਯੂ ਤੁਹਾਨੂੰ। ਲਾਈਵ ਹੰਸਰਾਜ ਹੰਸ ਸਾਹਿਬ ਵਿਨੀਪੈਗ ਦੇ ਵਿੱਚ 26 ਸਪਤੰਬਰ ਨੂੰ ਆ ਰਹੇ ਆ, ਔਰ ਕੱਲ੍ਹ ਗੱਲ ਹੁੰਦੀ ਸੀ ਨਿਊਯਾਰਕ ਦੇ ਆਲੇ ਦੁਆਲੇ ਫਿਰਦੇ ਆ ਕਹਿੰਦੇ, ਤੇ 26 ਤਰੀਕ ਨੂੰ ਮਨਦੀਪ ਤੁਹਾਡੇ ਸ਼ਹਿਰ ਕਹਿੰਦੇ ਅਸੀਂ ਆਉਣਾ ਵਿਨੀਪੈਗ ਦੇ ਵਿੱਚ ਤੇ ਆਪਣੇ ਸ਼ਹਿਰ ਲਾਈਵ ਹੰਸਰਾਜ ਹੰਸ ਸਾਹਿਬ। ਕਿਆ ਬਾਤ ਆ, ਹਾਏ ਨਜ਼ਾਰਾ ਆਜੂਗਾ, ਮੈਂ ਸੱਚੀ ਉਦਣ ਨਾ ਸੁਣਨਾ ਚਾਹੁੰਦਾ ਸ਼ੋਅ, ਔਰ ਕਮਾਲ ਦਾ ਸ਼ੋਅ ਹੋਵੇ। ਪ੍ਰਬੰਧਕਾਂ ਨੂੰ ਬੇਨਤੀ ਆ ਵੀ ਫਟੇ ਚੱਕ ਦਿਓ, ਐਵੇਂ ਨਾ ਕਿਤੇ ਕੋਈ ਗੱਲ ਕਸਰ ਨਾ ਰਹਿ ਜੇ। ਤੇ ਸੋ ਜ਼ਰੂਰ ਆਪਾਂ ਹੰਸਰਾਜ ਹੰਸ ਸਾਹਿਬ ਦਾ ਸ਼ੋਅ ਵਿਨੀਪੈਗ ਦੇ ਵਿੱਚ ਸੁਣਾਂਗੇ ਤੇ ਨੱਚਣ ਤੋਂ ਪਹਿਲਾਂ ਹੋਕਾ ਵੀ ਦੇ ਤਾ ਤੁਹਾਨੂੰ ਤੇ ਤੁਸੀਂ ਤਿਆਰੀ ਖਿੱਚ ਲਓ। ਜੀ ਕਾਲਰ ਜੀ, ਤੁਸੀਂ ਆਉਂਦੇ ਰਹੋ। ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਰੁਮਾਲ, ਸਾਰੇ ਵਰਲਡ ਵਿੱਚ ਛਾ ਗਿਆ ਰੇਡੀਓ ਧਮਾਲ। ਸਰਵੀਨ

ਨੈਨਸੀ ਜੀ ਸ਼ੁਕਰੀਆ ਸਾਡਾ ਤੁਸੀਂ ਟਿਕਟੋਕ ਨੂੰ ਫੋਲੋ ਕੀਤਾ। ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਪੁੱਤਰ ਜੀ ਸਤਿ ਸ਼੍ਰੀ ਅਕਾਲ ਜੀ। ਬਾਰੀ ਬਰਸੀ ਖੱਟਣ ਗਿਆ ਸੀ ਕਹਿੰਦੇ ਖੱਟ ਕੇ ਲਿਆਂਦਾ ਲੈਵੀ ਖੱਟ ਕੇ ਲਿਆਂਦੀ ਲੈਵੀ ਰੇਡੀਓ ਧਮਾਲ 'ਤੇ ਅੱਜ ਐਬਸੈਂਟ ਹੈ ਮਿਸਟਰ ਗੈਵੀ। ਬਿਲਕੁਲ ਕੱਲ੍ਹ ਨੂੰ ਆਉਣਗੇ ਗੈਵੀ ਔਰ ਹੂਰ ਤੁਹਾਡੇ ਲਈ ਪ੍ਰੋਗਰਾਮ। ਕੌਰ ਜੀ ਸਾਨੂੰ ਜੁਆਇਨ ਕਰਨ ਦੇ ਲਈ ਧੰਨਵਾਦ ਔਰ ਹਰ ਰੋਜ਼ ਜੁਆਇਨ ਕਰਨਾ ਹੁਣ ਅਤੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾ ਕਰਨਾ। ਬਾਈ ਕੋਈ ਰੋਣ ਵਾਲਾ ਗਾਣਾ ਲਾ ਦਿਓ। ਰੋਣ ਵਾਲਾ ਕਿਉਂ ਲਾਉਣਾ ਬਾਈ, ਰੋਣ ਵਾਲਾ ਗਾਣਾ ਕਿਉਂ ਲਾਉਣਾ ਆਪਾਂ, ਕੀ ਗੱਲ ਹੋ ਗਈ? ਕਿਸੇ ਦਿਨ ਨਾ ਮਾੜਾ ਜਿਹਾ ਸੈਡ ਜਿਹਾ ਦਿਨ ਹੋਇਆ ਨਾ ਜਿੱਦਣ, ਉਦੋਂ ਲਾਵਾਂਗੇ ਆਪਾਂ ਰੋਣ ਵਾਲੇ ਗਾਣੇ। ਯਾਦ ਮੈਨੂੰ ਵੀ ਬਹੁਤ ਆਏ ਪਏ ਆ, ਯਾਦ ਮੈਨੂੰ ਵੀ ਬਹੁਤ ਆਏ ਆ ਗਾਣੇ, ਆਪਾਂ ਲਾਵਾਂਗੇ। ਕਹਿੰਦੇ ਕਿਸਮਤ ਦੇ ਵਿੱਚ ਹੈ ਨਹੀਂ ਸੀ ਤੇਰਾ ਪਿਆਰ ਚੰਦਰਿਆਵੇ, ਉਹ ਕੀ ਸੀਗਾ ਮੂਹਰੇ ਪਤਾ ਨਹੀਂ, ਤੇਰੇ ਇਸ਼ਕ ਦੀ ਬਾਜੀ ਹਰ ਗਈ ਵੇ ਹੈਂ ਅਤੇ ਮਜਬੂਰੀ 'ਚ ਵਿਆਹ ਲਈ ਹਾਂ ਕਰ ਗਈ ਵੇ, ਪਤਾ ਨਹੀਂ ਵਟ ਐਵਰ। ਲਾਵਾਂਗੇ ਉਹ ਵੀ ਕਿਸੇ ਦਿਨ।

ਹੁਣ ਚਮਕੀਲਾ ਸਾਹਿਬ ਆ ਗਏ ਨਾ ਜੀ, ਸਾਊਂਡ ਬੰਦ ਹੋ ਗਿਆ। 20 ਮਿੰਟ ਦਾ ਸਮਾਂ ਦੋਸਤੋ, 204-780-8881 ਸਟੂਡੀਓ ਦੇ ਫੋਨ ਨੰਬਰ, 204-780-8181 ਕਰਿਓ ਕੋਈ ਸੁਜੈਸਟ ਮਾੜਾ ਜਿਹਾ। ਹੁਣ ਚਮਕੀਲਾ ਸਾਹਿਬ ਤੋਂ ਉੱਪਰ ਕਿਹਨੂੰ ਬੁਲਾਓਗੇ, ਚੱਕਰਾਂ 'ਚ ਪਾ ਗਏ ਹੋ। ਗਲੈਕਸੀ ਇੰਸ਼ੋਰੈਂਸ, ਗਲੈਕਸੀ ਇੰਸ਼ੋਰੈਂਸ 2277 ਮੈਕਫਿਲਪ ਸਟਰੀਟ ਦੇ ਉੱਤੇ। ਆਟੋ ਪੈਕ ਦਾ ਕੋਈ ਵੀ ਕੰਮ ਹੋਵੇ, ਘਰਾਂ ਦੀ ਇੰਸ਼ੋਰੈਂਸ ਘੱਟ ਰੇਟ ਦੇ ਵਿੱਚ ਕਰਵਾਉਣਾ ਚਾਹੁੰਦੇ ਹੋ ਤਾਂ 11 ਵਿਰਵਿਨ ਡਰਾਈਵ ਦੇ ਉੱਤੇ ਜਾ ਸਕਦੇ ਹੋ। ਜਤਿੰਦਰ ਸਧਾਣਾ ਜੀ ਨੂੰ ਮਿਲੋ, 14 ਸਾਲ ਦਾ ਐਕਸਪੀਰੀਅੰਸ ਆ, ਪੰਜਾਬੀ ਸਪੀਕਿੰਗ ਸਟਾਫ ਇਹਨਾਂ ਕੋਲ, ਹਿੰਦੀ ਸਪੀਕਿੰਗ ਸਟਾਫ ਇਹਨਾਂ ਕੋਲ ਹੈਗਾ। ਗੱਡੀ ਦੀ ਇੰਸ਼ੋਰੈਂਸ ਕਰਵਾਉਣੇ ਹੋ, ਕਿਹੜਾ ਡਿਡਕਟੇਬਲ ਚਾਹੀਦਾ, ਕਿਹੜਾ ਨਹੀਂ ਚਾਹੀਦਾ, ਕਿਹੜੀ ਤੁਹਾਡੀ ਇੰਸ਼ੋਰੈਂਸ ਦੇ ਵਿੱਚ ਜਿਹੜੀ ਘੁੰਡੀ ਹੈਗੀ ਆ, ਉਹ ਤੁਹਾਨੂੰ ਚੰਗੇ ਤਰੀਕੇ ਦੇ ਨਾਲ ਸਾਫ਼ ਸੁਥਰਾ ਤੁਹਾਨੂੰ ਸਮਝਾ ਸਕਦੇ ਨੇ। ਗਲੈਕਸੀ ਇੰਸ਼ੋਰੈਂਸ, 2277 ਮੈਕਫਿਲਪ ਸਟਰੀਟ। ਲੇਟ ਨਾਈਟ ਤੱਕ ਇਸ ਸੈਚਰਡੇ ਨੂੰ ਗੱਡੀ ਲੈਣ ਦਾ ਪ੍ਰੋਗਰਾਮ ਬਣ ਗਿਆ, ਇਸ ਵੀਕਐਂਡ ਦੇ ਉੱਤੇ ਗੱਡੀ ਲੈਣ ਦਾ ਪ੍ਰੋਗਰਾਮ ਬਣ ਗਿਆ। ਅਤੇ ਤੁਹਾਨੂੰ ਲੱਗਦਾ ਹੋਊ ਵੀ ਗੱਡੀ ਹੁਣ ਜਦੋਂ ਬੰਦਾ ਲੈ ਲਏ, ਉਹਦਾ ਜੀ ਕਰਦਾ ਵੀ ਜਲਦੀ ਘਰੇ ਲਿਆਈਏ, ਅਤੇ ਘਰੇ ਲਿਆਉਣੀ ਹੋਵੇ ਅਤੇ ਉਧਰੋਂ ਤੁਹਾਨੂੰ ਲੱਗੇ ਵੀ 5 ਵੱਜ ਗਏ, ਹੁਣ ਆਟੋ ਪੈਕ ਬੰਦ ਆ, ਪਤਾ ਲੱਗੇ ਵੀ ਅੱਜ ਐਤਵਾਰ ਆ, ਹੁਣ ਕਿੱਧਰ ਨੂੰ ਜਾਵਾਂਗੇ, ਤੁਹਾਨੂੰ ਦੱਸ ਦੇਈਏ। 2277 ਮੈਕਫਿਲਪ ਸਟਰੀਟ, ਗਲੈਕਸੀ ਇੰਸ਼ੋਰੈਂਸ ਵਾਲਿਆਂ ਦੀ ਲੋਕੇਸ਼ਨ ਮਾੜਾ ਜਿਹਾ ਗੂਗਲ ਕਰ ਲਏ, ਤੁਹਾਡੇ ਲਈ ਓਪਨ ਹੋਊਗੀ। ਸਟੂਡੀਓ ਨੰਬਰ 204-780-8881, 204-780-8181। ਨੈਨਸੀ ਡੀ ਕਹਿੰਦੇ ਆ, ਥੈਂਕਸ ਬ੍ਰਦਰ, ਵੀ ਕੈਨ ਫੀਲ ਲੋਟ ਆਫ ਪੋਜ਼ਿਟਿਵ ਵਾਈਬਸ ਫਰੋਮ ਯੂਰ ਲਾਈਵ ਰੇਡੀਓ, ਸਟੇ ਬਲੈਸਡ। ਥੈਂਕ ਯੂ ਨੈਨਸੀ ਜੀ, ਬਹੁਤ ਸ਼ੁਕਰੀਆ, ਧੰਨਵਾਦ। ਤੁਸੀਂ ਹਮੇਸ਼ਾ ਪੋਜ਼ਿਟਿਵ ਰਹੋ, ਔਰ ਪੋਜ਼ਿਟਿਵ ਹੀ ਵਾਪਰੇਗਾ ਆਲੇ ਦੁਆਲੇ। ਫਿਰ ਪੋਜ਼ਿਟਿਵ ਰਹੋ ਅਤੇ ਪੋਜ਼ਿਟਿਵ ਕਰੋ, ਦੂਜਿਆਂ ਨੂੰ ਵੀ ਪੋਜ਼ਿਟਿਵ ਕਰੋ, ਨਹੀਂ ਤਾਂ ਫਿਰ ਉਹ ਨੈਗੇਟਿਵ। ਓਹੋ, ਸਰਬਜੀਤ ਬਰਾੜ ਜੀ, ਹਿੱਕ ਹੀ ਉੱਤੇ ਸੌਂ ਜਾਵੇ ਸ਼ਰਾਬੀ ਬਣ ਕੇ, ਇਹ ਵੀ ਗਾਣਾ ਸਰਬਜੀਤ ਬਰਾੜ ਜੀ ਆਪਾਂ ਲਾਵਾਂਗੇ। ਹੋਰ ਵੀ ਕੋਈ ਯਾਦ ਕਰਾਓ। ਔਰ ਫਤਿਹ ਭਮਰਾ ਜੀ, ਹੈਲੋ, ਦੇਖੀ ਜਾ ਪਰਮੀਸ਼ ਵਰਮਾ ਲਾ ਦਿਓ, ਦੇਖੀ ਜਾ। ਪਰਮੀਸ਼ ਵਰਮਾ ਦਾ ਕਿਹੜਾ ਗਾਣਾ? ਇੱਕ ਤਾਂ ਗਾਣਾ ਮੈਨੂੰ ਪੁਰਾਣਾ ਤਾਂ ਯਾਦ ਆ ਵੀ ਦੇਖੀ ਜਾ ਪਰ ਛੇੜੀ ਨਾ, ਅਤੇ ਵਾਹ ਜੀ ਵਾਹ ਚਮਕੀਲਾ ਸਾਹਿਬ, ਬਿਲਕੁਲ। ਸੋ ਪਲੀਜ਼ ਹੈਲਪ ਤਾਂ ਕਰੋ ਮਾੜਾ ਜਿਹਾ, ਕੋਈ ਦਿਮਾਗ ਦੇ ਵਿੱਚ ਗਾਣਾ ਨਾਮ ਤਾਂ ਪਾਓ ਕੋਈ। 204-780-8881 ਵਾਹ ਬਈ ਵਾਹ ਰੇਡੀਓ।

0: ਜੀ ਕਾਲਰ ਜੀ ਤੁਸੀਂ ਆਉਂਦੇ ਰਹੋ ਜੁੱਤੀ ਆਉਂਦੀ 6 ਨੰਬਰ ਦੀ ਜੁੱਤੀ ਤੇ ਗੱਲ ਕਰਦੇ ਬਦਮਾਸ਼ੀ ਦੀ ਉਹ ਕਿਹੜਾ ਗਾਣਾ
1: ਸੁਣਿਆ ਤਾਂ ਮੈਂ ਵੀ ਪਰ ਉਹਦਾ ਟਾਈਟਲ ਜਿਹਾ ਨਹੀਂ ਪਤਾ
0: ਜੀ ਅੱਛਾ ਚੱਲ
1: ਲੱਭ ਲੈਣੇ ਕੋਈ ਨਾ
0: ਚਲੋ ਠੀਕ ਆ ਜ਼ਰੂਰ ਲਾਉਣੇ ਜਮਾਨਤ ਲਾਉਣੇ ਠੀਕ ਆ
1: ਠੀਕ ਆ ਬਾਈ
0: ਓਕੇ ਥੈਂਕ ਯੂ ਜੀ

ਮਾਰ ਕੇ ਕਸੁੰਨ ਕਹਿੰਦਾ ਚਾੜ ਦੂੰ ਬਲੀ। ਉਹ ਬਲੀ ਕਹਿੰਦਾ ਹਾਈ ਡੈਫੀਨੇਸ਼ਨ ਐਚ ਡੀ ਰੇਡੀਓ। ਆਹ ਹੋਰ ਕਿਤੇ ਸੁਣਿਆ ਹੁੰਦਾ, ਐਂ ਲੱਗਣਾ ਸੀ ਮਾਰ ਕੇ ਕਸੁੰਨ ਚਾੜ ਦੂੰ ਨਲੀ, ਗੱਲਬਾਤ ਨਹੀਂ ਸੀ ਕੋਈ।

ਥੈਂਕ ਯੂ ਸ਼ੁਭ ਜੀ, ਥੈਂਕ ਯੂ, ਸ਼ੁਕਰੀਆ ਜੁੱਤੀ ਗਾਣਾ ਲਾਭ ਹੀਰਾ, ਥੈਂਕ ਯੂ ਬਾਈ ਯਾਦ ਕਰਵਾਉਣ ਦੇ ਲਈ ਧੰਨਵਾਦ ਵੀਰੇ। ਮਾਨਕ ਦੀ ਕਲੀ ਲਾ ਦਿਉ ਤੇਰੇ ਟਿੱਲੇ ਤੋਂ, ਉਹ ਬਹੁਤ ਸੋਹਣਾ ਗਾਣਾ ਬਾਈ, ਜ਼ਰੂਰ ਕੋਈ ਫਰਾਈਡੇ ਵਾਲਾ ਮਾੜਾ ਜਿਹਾ ਕੋਈ ਹੈ ਹੁਣ ਵਧੀਆ ਜਿਹਾ ਗਾਣਾ ਜਿਹੜਾ ਨਾ ਮਤਲਬ ਤੁਸੀਂ

0: ਦੱਸਿਓ ਮਾੜਾ ਜਿਹਾ ਸਟੂਡੀਓ ਨੰਬਰ 204-780-8881 204-780-8111 ਇੱਕ ਜੀਵਨ ਭੁੱਲਰ ਜੀ ਨੂੰ ਸੰਪਰਕ ਕਰੋ ਜੇ ਤੁਹਾਨੂੰ ਕੋਈ ਟੈਕਸ ਫਾਈਲਿੰਗ ਦੇ ਵਿੱਚ ਪ੍ਰੋਬਲਮ ਆ ਰਹੀ ਆ ਤੁਸੀਂ ਨਵੀਂ ਕੰਪਨੀ ਓਪਨ ਕਰਨਾ ਚਾਹੁੰਦੇ ਹੋ ਕੰਪਨੀ ਦੀ ਸਾਰੀ ਜਿਹੜੀ ਅਕਾਊਂਟਿੰਗ ਦੀ ਜ਼ਿੰਮੇਵਾਰੀ ਇਹਨਾਂ ਨੂੰ ਸੌਂਪਣਾ ਚਾਹੁੰਦੇ ਹੋ ਤਾਂ ਤੁਸੀਂ 15-22 ਲੋਗਨ ਐਵਨਿਊ 'ਤੇ ਜਾ ਕੇ ਜੀਵਨ ਭੁੱਲਰ ਜੀ ਨਾਲ ਗੱਲਬਾਤ ਕਰੋ ਜੀਵਨ ਭੁੱਲਰ ਜੀ ਕੋਲ ਬਹੁਤ ਐਕਸਪੀਰੀਅੰਸ ਆ ਇਹਦੇ ਵਿੱਚ ਅਕਾਊਂਟਿੰਗ ਵਿੱਚ ਸੋ ਤੁਸੀਂ ਪਲੀਜ਼ ਇਹਨਾਂ ਦੀਆਂ ਸਰਵਿਸਿਸ ਯੂਜ਼ ਕਰੋ ਔਰ ਇਹਨਾਂ ਨੇ ਆਪ ਤਾਂ ਚਲੋ ਕੰਮ ਕੀਤਾ ਹੀ ਆ ਯੂਨੀਵਰਸਿਟੀ ਦੇ ਵਿੱਚ ਅਕਾਊਂਟਿੰਗ ਦੀ ਪੜ੍ਹਾਈ ਵੀ ਕਰਾਈ ਆ ਸੋ ਇਹਨਾਂ ਨੂੰ ਤਾਂ ਬਹੁਤ ਐਕਸਪੀਰੀਅੰਸ ਹੈਗਾ ਸੋ ਰਾਈਸ CPA ਅਕਾਊਂਟਿੰਗ 15-22 ਲੋਗਨ ਐਵਨਿਊ ਫੋਨ ਨੰਬਰ 204-509-0029 204-509-0029 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਇਹਨਾਂ ਦੇ ਵੱਲੋਂ ਬਣਾਈਆਂ ਹੋਈਆਂ ਫਾਈਨੈਂਸ਼ੀਅਲਸ ਤੁਹਾਡੀ ਕੰਪਨੀ ਦੇ ਵਿੱਚ ਜੇ ਇਹਨਾਂ ਨੇ ਲਿਖਤਾ ਵੀ ਭਾਈ $100,000 ਪ੍ਰੋਫਿਟ ਹੋਇਆ ਤਾਂ ਬੈਂਕ ਨਹੀਂ ਤੁਹਾਨੂੰ ਚੈਲੇਂਜ ਕਰਦੀ ਵੀ ਨਹੀਂ ਹੋਇਆ ਹੋਣਾ ਉਹ ਕਹਿਣਗੇ ਬਈ ਜੀਵਨ ਭੁੱਲਰ ਜੀ ਨੇ ਲਿਖਿਆ ਹੈਗਾ ਅਤੇ ਫਿਰ ਵਾਕਈ ਪ੍ਰੋਫਿਟ ਹੋਣਾ ਗਾ ਜੀ ਕਾਲਰ ਜੀ ਤੁਸੀਂ ਆਉਂਦੀ ਰਹੋ
1: ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ
0: ਚਾਲ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਤੁਸੀਂ ਸੁਣਾਓ ਜੀ
1: ਵਧੀਆ ਬਾਈ ਬੋਰਨ ਟੂ ਸ਼ਾਈਨ ਲਾ ਦੂੰਗੇ ਗਾਣਾ ਯਾਰ
0: ਦਲਜੀਤ ਬੋਰਨ ਟੂ ਸ਼ਾਈਨ ਕੋਈ ਗਾਣਾ ਦੱਸਿਓ
1: ਹਾਂਜੀ ਹਾਂਜੀ ਇਹੀ ਬੋਰਨ ਟੂ ਸ਼ਾਈਨ
0: ਇਹ ਦੁਗਾਣਾ
1: ਯਾਰ ਹੱਦ ਹੋ ਗਈ ਓਵਰ ਹੀ ਕੀ
0: ਅੱਛਾ
1: ਤੁਸੀਂ ਲਾਓ ਤਾਂ ਸਹੀ ਮੈਂ ਕਿਹਾ ਗਾਣਾ ਨੀ ਸੰਭਾਲਾ ਹੀ ਪੂਰੀਆਂ
0: ਨਹੀਂ ਨਹੀਂ ਇਹ ਤਾਂ ਮੈਨੂੰ ਲਾਓ ਦਲਜੀਤ ਬਾਈ ਦਾ ਇਕੱਲੇ ਦਾ ਗਾਣਾ
1: ਵੈਰੀ
0: ਗੁੱਡ ਖੁਸ਼ ਰਿਹਾ ਕਰੋ ਕੀ ਨਾਮ ਬਾਈ ਤੁਹਾਡਾ
1: ਮੇਰਾ ਨਵਦੀਪ
0: ਹੈ ਜੀ ਨਵਦੀਪ ਕੀ ਕੰਮ ਕਰਦੇ ਬਾਈ
1: ਮੈਂ ਬਾਈ ਉਪਰ
0: ਉਬਰ ਵੈਰੀ ਗੁੱਡ ਫਿਰ ਤਾਂ ਯਾਰ ਚੰਗੀ ਤੁਹਾਡੇ ਕੋਲ ਉੱਚੇ ਮਾਡਲ ਦੀ ਗੱਡੀ ਹੋਊਗੀ ਹਨਾ ਤੇ ਵਧੀਆ ਤੁਹਾਡੇ ਕੋਲ ਸਾਊਂਡ ਸਿਸਟਮ ਮਾੜਾ ਆਵਾਜ਼ ਵੀ ਵੱਧ ਕਰੋ
1: ਆਵਾਜ਼ ਤਾਂ ਮੈਂ ਵੱਧ ਕਰਦੇ ਆ ਪਰ ਉਹ ਫਿਰ ਤੁਹਾਡੀ ਇਧਰ ਆਵਾਜ਼ ਜੀ ਨਾ ਹੋਰ ਵੀ ਇੰਟਰਪਟ
0: ਕਿਵੇਂ ਨਹੀਂ ਨਹੀਂ ਬਾਅਦ ਚ ਕਰਿਓ ਫੋਨ ਕੱਟ ਕੇ ਬਾਲੇ ਭੋਲੇ ਹੋ ਤੁਸੀਂ ਤਾਂ ਮੇਰੇ ਤੋਂ ਵੀ ਭੋਲੇ ਹੋ
1: ਨਹੀਂ ਭੋਲੇ ਦਾ ਚਲੋ ਹੈਗੇ ਆ ਮੇਰੀ ਪੈਸੇ ਰਹਿੰਦੇ ਆ
0: ਚਲੋ ਠੀਕ ਹੈ ਥੈਂਕ ਯੂ ਬਾਈ

0: ਜੀ ਕਾਲਰ ਜੀ ਤੁਸੀਂ ਆਉਂਦੇ ਰਹੋ
1: ਬਾਜੀ।
0: ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਵਧੀਆ ਕੋਈ ਐ ਬਸ ਨਾ ਜੀ ਕਰੇ ਨਾਲ ਦੀ ਨਾਲ ਹੀ ਸਰਚ ਕਰਕੇ ਗਾਣਾ ਲਾ ਦਾ।
1: ਹਾਂਜੀ ਬਾਜੀ ਲਾ ਦੋ ਜੀ ਮੁਹੰਮਦ ਸਦੀਕ ਦਾ ਜੀ ਚੜੀ ਜਵਾਨੀ।
0: ਚੜੀ ਜਵਾਨੀ
1: ਕਿਹੜੀ ਜਵਾਨੀ ਰਹੇ ਨਾ ਗੁੱਜੀ
0: ਚੜੀ ਜਵਾਨੀ ਇਹ ਤਾਂ ਮੈਂ ਸੁਣਿਆ ਹੀ ਨੀ ਗਾ।
1: ਸੁਣੋ ਫਿਰ ਸੁਣ ਕੇ ਵੇਖੋ ਅੱਜ।
0: ਪੱਕੀ ਗੱਲ ਆ ਤੁਹਾਡੀ ਜ਼ਿੰਮੇਵਾਰੀ ਆ।
1: ਮੈਂ ਕਿਹਾ ਸਵਾਲ ਹੀ ਪੈਦਾ ਨੀ ਹੁੰਦਾ।
0: ਲਾਂਬਾ ਨਾ ਦਵਾ ਦਿਓ।
1: ਮੈਂ ਕਿਹਾ ਗੱਲ ਹੀ ਕੋਈ ਨੀ
0: ਦੇਖਿਓ ਕਿਤੇ।
1: ਨਹੀਂ ਨਹੀਂ ਇੰਨਾ ਲਾਂਬੇ ਵਾਲੀ ਗੱਲ ਨੀ ਕੋਈ।
0: ਚੱਲ ਨਹੀਂ ਉਵੇਂ ਨੀ ਊ ਗਾਣਾ ਮਤਲਬ ਫਰਾਈਡੇ ਵਾਲਾ ਹੋਵੇ।
1: ਚੜ੍ਹਦੀ ਕਲਾ ਤੁਸੀਂ ਕਿੱਦਾਂ ਪਾਉਣ ਲੱਗ ਜਾਣਾ।
0: ਵੈਰੀ ਗੁੱਡ ਠੀਕ ਹੈ ਚਲੋ।
1: ਓਕੇ ਥੈਂਕ ਯੂ।
0: ਓਕੇ ਜੀ।

5 ਮਿੰਟ ਦਾ ਸਮਾਂ ਦੋਸਤੋ, ਕੋਈ ਗਾਣਾ ਤੁਸੀਂ ਵਧੀਆ ਮਾੜਾ ਜਿਹਾ ਪਲੀਜ਼ ਯਾਦ ਕਰਵਾਇਓ। ਔਰ ਫਰਾਈਡੇ ਦਾ ਦਿਨ ਅੱਜ, ਆਈ ਹੋਪ ਤੁਹਾਡਾ ਵੀਕਐਂਡ ਤੁਸੀਂ ਪਲੈਨ ਕੀਤਾ ਹੋਵੇਗਾ। ਇਹ ਵਿਨੀਪੈਗ ਦੇ ਵਿੱਚ ਰਹਿੰਦੇ ਹੋ ਅਤੇ ਤੁਹਾਨੂੰ ਦੱਸ ਦਈਏ ਵੀ ਇਸ ਵੀਕਐਂਡ 'ਤੇ ਚੰਗੀ ਗਰਮੀ ਹੋਵੇਗੀ, ਔਰ ਮੈਂ ਨਹੀਂ ਗਰੰਟੀ ਕਰਦਾ ਵੀ ਅਗਲੇ ਵੀਕਐਂਡ 'ਤੇ ਹੋਊਗੀ ਕਿ ਨਹੀਂ ਹੋਊਗੀ। ਮੈਂ ਕੀ ਗਰੰਟੀ ਕਰਨੀ ਹੈ, ਮੌਸਮ ਵਿਭਾਗ ਵਾਲੇ ਨਹੀਂ ਗਰੰਟੀ ਕਰਦੇ। ਅਤੇ ਤੁਸੀਂ ਪਲੀਜ਼ ਆਪਣੀ ਪਲੈਨਿੰਗ ਕਰੋ, ਇਹ ਵੀਕਐਂਡ ਨੂੰ ਇੰਜੋਏ ਕਰੋ, ਫਿਰ ਅਗਲੇ ਵੀਕਐਂਡ 'ਤੇ ਚਲੋ ਪਰਮਾਤਮਾ ਸੁੱਖ ਰੱਖੇ। ਨਗਰ ਕੀਰਤਨ ਹੋਣਾ ਗਾ, ਸੋ ਨਗਰ ਕੀਰਤਨ ਅਤੇ ਮੌਸਮ ਚਲੋ ਰੱਬ ਕਿਰਪਾ ਕਰਨਗੇ, ਵਾਹਿਗੁਰੂ। ਸੋ ਪਰ ਆਹ ਵੀਕਐਂਡ ਤੁਸੀਂ ਇੰਜੋਏ ਕਰਨ ਦੀ ਪਲੈਨਿੰਗ ਕਰ ਲਓ ਅੱਜ ਤੋਂ ਹੀ। ਸੋ ਕੱਲ੍ਹ ਨੂੰ ਅਤੇ ਪਰਸੋਂ 2 ਦਿਨ ਛੁੱਟੀ ਹੈਗੀ ਆ, ਅਤੇ ਨਾਲ ਹੀ ਤੁਹਾਨੂੰ ਪ੍ਰੈਰੀ ਵੇਅਰ ਹਾਊਸਿੰਗ ਐਂਡ ਕ੍ਰੋਸ ਡੌਕ 2575 ਰਿੰਗਸਟਰ ਬੁਲੇਵਰਡ 'ਤੇ ਨੇ। ਸੋ ਵੇਅਰ ਹਾਊਸਿੰਗ ਸਟੋਰੇਜ ਲਈ, ਕ੍ਰੋਸ ਡੌਕ ਡਰਾਈਵ ਐਂਡ ਰੀਫਰ ਦੇ ਲਈ ਤੁਹਾਨੂੰ ਲੋੜ ਪੈ ਜਾਵੇ, ਇਹਨਾਂ ਦੇ ਕੋਲ 28 ਡੌਕਾਂ ਨੇ, ਅਤੇ ਤੁਸੀਂ ਆਪਣਾ ਟ੍ਰੇਲਰ ਵੀ ਇੱਥੇ ਡਰੋਪ ਕਰ ਸਕਦੇ ਹੋ ਅਤੇ ਉਸਦੀ ਜਿਹੜੀ ਲੋਡ ਸ਼ਫਲਿੰਗ ਆ ਉਹ ਇਹ ਕਰ ਸਕਦੇ ਨੇ। ਤੁਸੀਂ ਜਲਦੀ ਦੇ ਵਿੱਚੋਂ, ਜਲਦੀ ਦੇ ਵਿੱਚ ਵੀ ਤੁਹਾਡਾ ਕੰਮ ਇੱਥੇ ਹੋ ਜਾਵੇਗਾ, ਤੁਹਾਡੀ ਡਿਲੀਵਰੀ ਲੇਟ ਹੁੰਦੀ ਹੈ, ਅਤੇ ਬਹੁਤ ਸਾਰੀਆਂ ਸਹੂਲਤਾਂ ਤੁਹਾਨੂੰ ਪ੍ਰੈਰੀ ਵੇਅਰ ਹਾਊਸਿੰਗ ਐਂਡ ਕ੍ਰੋਸ ਡੌਕ ਤੋਂ ਮਿਲ ਸਕਦੀਆਂ ਨੇ। ਫੋਨ ਨੰਬਰ 4311235275 ਰਿੰਗਸਟਰ ਬੁਲੇਵਰਡ 'ਤੇ ਜਾਣਾ ਗਾ, ਅਤੇ ਡਾਕਟਰ ਸੰਦੀਪ ਸਿੰਘ ਜੀ ਨੂੰ ਕਾਲ ਕਰ ਲਓ ਜੇਕਰ ਕੋਈ ਪ੍ਰੋਬਲਮ ਹੈਗੀ ਆ ਤਾਂ। ਇਸ ਵੀਕਐਂਡ 'ਤੇ ਵੀ ਮਿਲ ਸਕਦੇ ਹੋ, ਸੈਚਰਡੇ ਨੂੰ ਓਪਨ ਆ, ਸੰਡੇ ਨੂੰ ਬੰਦ ਨੇ। ਡਾਕਟਰ ਸੰਦੀਪ ਸਿੰਘ ਜੀ, ਲੰਮਾ ਤਜਰਬਾ, ਚੰਗੀ ਸਲਾਹ, ਚੱਜ ਨਾਲ, ਆਰਾਮ ਨਾਲ, ਪਿਆਰ ਨਾਲ ਗੱਲ ਸੁਣਨ ਵਾਲੇ ਡਾਕਟਰ। ਮੈਡੀਕੇਅਰ ਕਲੀਨਿਕ ਦੇ ਉੱਤੇ ਡਾਕਟਰ ਸੰਦੀਪ ਸਿੰਘ ਜੀ ਬਹਿੰਦੇ ਨੇ, 1287 ਜੈਫਰਸਨ ਐਵਨਿਊ 'ਤੇ। ਅਪੁਆਇੰਟਮੈਂਟ ਜਾਂ ਬਿਨਾਂ ਅਪੁਆਇੰਟਮੈਂਟ ਤੋਂ ਤੁਸੀਂ ਜਾ ਸਕਦੇ ਹੋ। ਸੋ ਨੰਬਰ 204-414-1139, 204-414-1139। ਦੱਸਿਓ ਕੋਈ ਗਾਣਾ ਯਾਦ ਕਰਾਇਓ ਪਲੀਜ਼। ਸਟੂਡੀਓ ਨੰਬਰ 204-780-8881। ਚਮਕੀਲੇ ਦਾ ਕੱਲ੍ਹ ਨੂੰ ਲੈ ਜਾ ਕਿਤੇ ਦੂਰ, ਕੱਲੀ ਨੂੰ ਲੈ ਜਾ ਕੇ ਦੂਰ। ਅੱਛਾ ਅੱਛਾ, ਠੀਕ ਹੈ ਜੀ। ਹੈਪੀ ਰੱਖੜੀ ਸਾਰਿਆਂ ਨੂੰ, ਹੈਪੀ ਰੱਖੜੀ। ਖਾਸਾ ਜ਼ੋਰ ਲੱਗ ਜੂ।

ਰਾਜਮਾਨ ਸਾਹਿਬ ਦਾ ਦੋਸਤੋ ਨੰਬਰ ਨੋਟ ਕਰੋ, ਇਸ ਵੀਕਐਂਡ ਦੇ ਉੱਤੇ ਆਪਣੀ ਪਾਲਿਸੀ ਰਿਵਿਊ ਕਰਵਾਓ। ਨੰਬਰ ਹੈ ਜੀ 204-604-694-0731 204-694-0731 ਅਤੇ ਮਨਜੋਤ ਬਰਾੜ ਨੂੰ ਕਾਲ ਕਰ ਲਓ। ਇਸ ਵੀਕਐਂਡ ਦੇ ਉੱਤੇ ਕਿਸੇ ਘਰ ਦੀ ਸ਼ੋਇੰਗ ਕਰਨੀ ਹੋਵੇ, ਤੁਸੀਂ ਘਰ ਦੇਖਣਾ ਚਾਹੁੰਦੇ ਹੋ, ਘਰ ਲੱਭ ਰਹੇ ਹੋ, ਆਪਣਾ ਘਰ ਵੇਚਣਾ ਚਾਹੁੰਦੇ ਹੋ, ਸਲਾਹ ਕਰਨੀ ਹੋਵੇ, ਆਪਣੇ ਘਰ ਦੀ ਵੈਲਿਊ ਪਤਾ ਕਰਨੀ ਹੋਵੇ, ਤਾਂ

ਸ਼ੇਅਰ, ਫੋਲੋ ਜੋ ਕਰ ਸਕਦੇ ਹੋ ਪਲੀਜ਼ ਕਰ ਲਿਓ। ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਗੱਲਬਾਤ ਕਰਨੀ ਹੋਵੇ 204-463-0110 'ਤੇ ਕਰ ਸਕਦੇ ਹੋ, 204-463-0110।

ਦੋਸਤੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮਿਲਦੇ ਹਾਂ ਅਗਲੀ ਮੁਲਾਕਾਤ ਦੇ ਵਿੱਚ। ਉਦੋਂ ਤੱਕ ਤੁਹਾਡਾ ਸਾਡਾ ਸਭ ਦਾ ਰੱਬ ਰਾਖਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ।